ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਸੰਧਿਆ ਵੇਲੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਅੱਜ ਦੇ ਇਹ ਵਿਸ਼ੇਸ਼ ਦੀਵਾਨ ਛੇਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾਤਾਰ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਗਏ ਹਨ। ਸਮੂਹ ਸੇਵਾਦਾਰਾਂ ਵੱਲੋਂ ਸਤਿਗੁਰੂ ਜੀ ਕਿਰਪਾ ਕਰਨ ਪਿਆਰ ਸਹਿਤ ਆਪ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਨੌਵੇਂ ਮਹੱਲੇ ਦੇ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ, ਸੰਗਤੀ ਰੂਪ ਵਿੱਚ ਨਾਲ ਨਾਲ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਹੁਣ ਤਕਰੀਬਨ 5:30 ਸੋਧਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਣਗੇ। ਆਪ ਜੀ ਕੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਜਲ ਪਾਣੀ ਚਾਹ ਪਾਣੀ ਨਹੀਂ ਛਕਿਆ, ਉਹ ਲੰਗਰ ਹਾਲ ਵਿੱਚ ਜਲ ਪਾਣੀ ਚਾਹ ਪਾਣੀ ਛਕ ਕੇ ਫਿਰ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਉਸ ਤੋਂ ਬਾਅਦ ਨਿਰੰਤਰ ਰਾਤਰੀ ਦੇ ਸਮੇਂ ਤੱਕ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸੱਜਣੇ ਹਨ। ਗੁਰੂ ਘਰ ਦੇ ਕੀਰਤਨੀਆਂ ਨੇ, ਵਿਦਵਾਨਾਂ ਨੇ ਆਪ ਜੀ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਾ ਹੈ ਜੀ। ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਉਤਨਾ ਸਮਾਂ ਆਪਾਂ ਗੁਰਮੰਤਰ ਦੇ ਉਚਾਰਨ ਨਾਲ ਜੁੜੀਏ ਜੀ। ਸਾਰਿਆਂ ਨੇ ਕਿਰਪਾ ਕਰਨੀ ਹੈ।

ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰਸ਼ ਭਗਵਤੀ ਪਾਤਸ਼ਾਹੀ ਦਸੋ ਜੀ ਪ੍ਰਿਤਮ ਭਗਵਤੀ ਸਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਦੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਹੀਂ ਦਿਆ ਤਾਂ ਆਏ ਸਭ ਚਾਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਗਾਤਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਵਾਹਿ ਦੇ ਕੰਡੇਟ ਕੀਤਾ ਜਿਹਨਾਂ ਪਿਆਰਿਆਂ ਤੇ ਜਿਆਰਿਆਂ ਨੇ ਕਮਾਇਆ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਲਵਾਏ ਖੋਪੜੀਆਂ ਲਵਾਈਆਂ ਚਰਖੀਆਂ ਤੇ ਚੜੇ ਆਰ ਨਾ ਚਲਾਏ ਗਏ ਗੁਰਦਾਸ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਾਹਿਬ ਤੇ ਨਾ ਨੀ ਕਮਾਇਆ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਰ ਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਤੁਸੀਂ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਜ ਸਦਾ ਸਾਹਿਬ ਦਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਂ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਦਰਸ਼ਨ ਦਾ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਸਰ ਦਤਾਰ ਜੀ ਆਦਿ ਜਨ ਪਿਤਰ ਗੁਰਬਾਣੀ ਸੁਖਮ ਸਾਹਿਬ ਦੇ ਸਗੂਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਜਨ ਸੋਧਾਰ ਲਹਿਰਾ ਸਦ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਟੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਗੁਰਬਾਣੀ ਸੋਧ ਕੇ ਸੱਚ ਕਰਨ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਸਾਂਝ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿਤਰ ਬਾਣੀ ਚਾਲੀ ਬਾਣੀ ਬੁੱਧੀ ਬਖਸ਼ਿਸ਼ ਕਰੋ ਤਾਂਤਰਿਕ ਗ੍ਰੰਥ ਤਾਰ ਪਿਤਾ ਜੀਓ ਪੰਜ ਪਿਆਰੇ ਪੰਜ ਪੀਰ ਛੱਡ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਤਾਂਤਰਿਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰ ਦੀਆਂ ਖੁਸ਼ੀਆਂ ਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਭਰ ਦੀਆਂ ਸੰਗਤਾਂ ਆਪ ਦੇ ਪਿਤਰ ਚਰਨ ਹਾਜ਼ਰੀ ਭਰ ਰਹੀਆਂ ਨੇ ਆਜ ਪਿਤਰ ਚਰਨ ਪਸ ਰਹੀਆਂ ਨੇ ਕਿਰਪਾ ਦਤਾਰ ਬਖਸ਼ੀ ਕਰੋ ਮੇਹ ਪ੍ਰਿਆਸ ਸਾਰੇ ਸੰਗਤਾਂ ਦੇ ਸਿਰ ਤੇ ਰੱਖੋ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਚੜ੍ਹਦੀ ਕਲਾ ਜੀ ਆਪਣੇ ਚਰਨਾਂ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰੋ ਅਤੇ ਆਉਣ ਵਾਲੇ ਸਮੇਂ ਦੇ ਸਾਰੇ ਗੁਰਬਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਮੰਦਰ ਬਲ ਦਾਤ ਬਖਸ਼ੋ ਭਾਵੇਂ ਦਾਤ ਬਖਸ਼ੋ ਤਾਰ ਕਿਰਪਾ ਕਰੋ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਤਾਰ ਪਿਤਾ ਜੀ ਸਾਹਿਬ ਜੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਨੇ ਪਾਸੇ ਪੂਰੇ ਚੱਲਣ ਵਾਸਤੇ ਤਾਰ ਜੀ ਗਾਇਕ ਸਾਹਿਬ ਸਿੱਖ ਧਰਮ ਦੇ ਨੌਜਵਾਨਾਂ ਨੂੰ ਸੰਗਤਾਂ ਨੂੰ ਅਤੇ ਖਾਲਸਾ ਬੰਦ ਦਤਾਰ ਜੀ ਉਹਨੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਬਰਦਾਲ ਬਖਸ਼ੋ ਭਾਵੇਂ ਦਾ ਵਿਸ਼ਵਾਸ ਕਰੋ ਦਤਾਰ ਸੱਚੇ ਪਾਤਸ਼ਾਹ ਜੀ ਇਹਨਾਂ ਖੁਸ਼ੀਆਂ ਵਿੱਚ ਆਪਦੀਆਂ ਬਖਸ਼ੀਆਂ ਦਾਤਾਂ ਵਿੱਚ ਪੁੱਤਰ ਖਰਾਬ ਸਿੰਘ ਦੇਖਾਂ ਤਿਆਰ ਪ੍ਰਸ਼ਾਦ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸਾਹ ਸੰਘ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਆਪਣੇ ਤੇਰਾ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਅੱਜ ਆਪਦੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨੀ ਕਰਨੀ ਦਤਾਰ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪੈਦੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣ ਮਹਿਸਵਾਲਤਾ ਕਰੋ ਕਿਰਪਾ ਕਰੋ ਗੀਬ ਦਤਾਰ ਜੀਓ ਗੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਸਾਫ ਸੰਗਤਾਂ ਦੀ ਹਾਜ਼ਰੀ ਦਾਤ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੀਬ ਨਿਵਾਜ ਸੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਲ ਪਿਆਰ ਦੀ ਬਖਸ਼ੀ ਕਰਕੇ ਸਤ ਦਾਜ ਬਖਸ਼ੋ ਚੰਨਾ ਜੋੜੋ ਜਵਾਨ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਬਾਤ ਕਰੋ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੂਰੋ ਦਰਾਜ ਕਰਨ ਬੈਠੀਆਂ ਲਾਈਵ ਕਰਤਾ ਜੀ ਸਰਮ ਕਾੜੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਾਰਾ ਵਿਕਟ ਭਾਗੀ ਸੰਗਤ ਨੂੰ ਬਖਸ਼ਣ ਸੰਗਤ ਆਪਦੇ ਚਰਨਾਂ ਧੰਨਵਾਦ ਕਰਨੇ ਸ਼ੁਕਰੀ ਅਦਾ ਕਰਦੇ ਹਾਂ ਬੇਦ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਤਾਂ ਸੰਗਤਾਂ ਮੈਂ ਪੇਟਾ ਘਰ ਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਬਰ ਕਰੋ ਕਾਰੋਬਾਰ ਚ ਵੱਧ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਸਰਾਂ ਦਾ ਪੂਰੀਆਂ ਕਰੋ ਜੀ ਸੱਚੇ ਪਾਤਸ਼ਾਹ ਜੀ ਤਾਰ ਮਹੀਨਾ ਕਰਿਆ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ
पुनः चुका माफी बख्शो पेतर गुना में बख्शे के भरण सागुरु हर ग्रह से पाए चाहिए प्रकार को दिया खुशियत आज दी आज दे शामिल कर एक बार दी हम तावा से आगा बख्शो रह दे का स्वार के चरण अंतर वादी बनाओ शोध दे फिर से वाले अंधिक वादे रात सही प्यारे मेरे दिल में आवाज ना हम जता हुआ नानक ना क्या दी कला तेरे पाने वाहेगुरु जी का खालसा वाहिगुरु जी की फतेह दोहरा अज्ञा भई अकाल के तभी चलायो सब सिखन को हुक्म है गुरु मान्यो गुरु ग्रंथ जी मान्यो प्रगट गुरा की दे जो प्रभु को मिल बोझ है कोज शब्द में राज करेगा खालसा आकी रहे ना कोई ख्वार हुए सा मिलेंगे बजे शरण जो वाहिगुरु नाम जहाज है जड़े से उतरे पा जो शरदा कर सेम दे गुरु पारे उदाहरण खंडा जा

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਚਰਨ ਪੀਰ ਬੈਠਾ ਗੁਰਭਾਰੀ। ਅਰਜਨ ਕਾਇਆ ਪਲਟ ਕੇ, ਊਠ ਹਰਗੋਬਿੰਦ ਸਵਾਰੀ। ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ, ਅਵਤਾਰ ਧਾਰਨ ਦੇ ਗੁਰਪੁਰਬ 'ਤੇ, ਆਗਮਨ ਦਿਹਾੜੇ 'ਤੇ, ਬਰਥਡੇ 'ਤੇ ਆ ਕੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਅਤੇ ਪਾਠ ਆਪ ਹੁਕਮਨਾਮੇ ਕਥਾ ਕੀਰਤਨ ਸਰਵ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਲਈ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਆਪ ਜੀ ਅਰਦਾਸ ਉਪਰੰਤ ਤਰੰਗ ਨਾਲ ਵਿੱਚ ਬਖਸ਼ਿਆ ਹੋਇਆ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰ ਸਾਨੂੰ ਹੁਕਮਨਾਮੇ ਦੇ ਚੱਲਣ ਦੀ ਸਮਤ ਬਖਸ਼ੀ। ਅੱਜ ਧੰਨ ਧੰਨ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਸਮੂਹ ਸੰਗਤਾਂ ਨੂੰ, ਇੱਥੋਂ ਦੀ ਸੇਵਾਦਾਰਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤ ਵੱਲੋਂ ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬਾਂ ਦਾ ਪ੍ਰਕਾਸ਼ 19 ਜੂਨ 1595 ਈਸਵੀ ਨੂੰ ਬਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ ਸੀ। ਅਤੇ ਉਹ ਫਕੀਰੀ ਵੇ ਭੇਸ ਤੋਂ ਸੱਚੇ ਪਾਤਸ਼ਾਹ ਦਾ ਪਦ ਉਹਨਾਂ ਨੂੰ ਪ੍ਰਾਪਤ ਹੋਇਆ ਸੀ, ਕਿਉਂਕਿ ਲੋਕਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਇਹ ਸੰਤ ਮਹਾਤਮਾ ਜੀ ਨੇ ਇਹ ਲੜਾਈ ਕਰਨਾ ਨਹੀਂ ਜਾਣਦੇ। ਸਾਹਿਬਾਂ ਨੇ ਕਮਾਲ ਦਾ ਕੀਤਾ ਕੰਮ ਕਿ 1200 ਘੋੜ ਸਵਾਰ ਲਿਆ ਕੇ ਅਤੇ ਲੜਾਈ ਲੜਨ ਵਾਸਤੇ ਆਉਂਦੇ ਸਮੇਂ ਵਾਸਤੇ ਸਿੱਖਾਂ ਨੂੰ ਤਿਆਰ ਕੀਤਾ, ਕਿਉਂਕਿ ਆਉਂਦੇ ਸਮੇਂ 'ਚ ਬਹੁਤ ਯੁੱਧ ਹੋਣੇ ਸਨ। ਜ਼ੁਲਮ ਦੇ ਖਿਲਾਫ਼ ਵੀ ਯੁੱਧ ਕੀਤੇ ਉਹਨਾਂ ਨੇ, ਜ਼ੁਲਮ ਦਾ ਨਾਸ਼ ਕੀਤਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ, ਅਤੇ ਨਾਲ ਸਾਨੂੰ ਮਾਰਸ਼ਲ ਕਰਾਮ ਬਣਾ ਦਿੱਤਾ। ਫਿਰ ਜਿਸ ਤੋਂ ਕੀ ਹੋਇਆ ਕਿ ਅੱਗੇ ਜਾ ਕੇ ਬਹੁਤ ਸਮਾਂ ਬਾਅਦ ਜਦੋਂ ਫਿਰ ਸਿੱਖ ਰਾਜ ਵੀ ਕਾਇਮ ਹੋ ਗਿਆ, ਬਾਬਾ ਬੰਦਰ ਸਿੰਘ ਬਹਾਦਰ ਜੀ ਨੇ ਕਾਇਮ ਕੀਤਾ, ਉਹ ਸਾਰਾ ਸ਼ੁਰੂਆਤ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਅਤੇ ਨਾਲ ਉਹਨਾਂ ਨੇ ਜਿੱਥੇ ਆਮ ਲੋਕਾਂ ਦਾ ਭਲਾ ਕੀਤਾ, ਉੱਥੇ ਮਹਾਰਾਜਿਆਂ ਰਾਜਿਆਂ ਨੂੰ ਵੀ ਜੇ ਕਿਤੇ ਲੋੜ ਪੈ ਗਈ ਤਾਂ ਉਹਨਾਂ ਦਾ ਵੀ ਭਲਾ ਕੀਤਾ। ਚੇਤਾ ਰੱਖੀਏ ਕਿ ਉਹਨਾਂ ਨੇ 1612 ਈਸਵੀ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਵੀ ਰਿਹਾਅ ਕਰਾਇਆ ਸੀ। ਉਹ ਵੱਖ ਵੱਖ ਕੌਮਾਂ ਦੇ, ਵੱਖ ਵੱਖ ਧਰਮਾਂ ਦੇ ਸਨ, ਵੱਖ ਵੱਖ ਖਿੱਤਿਆਂ ਦੇ ਸਨ, ਵੱਖ ਵੱਖ ਉਹਨਾਂ ਦੇ ਵਿਚਾਰਧਾਰਾ ਸੀ, ਪਰ ਉਹਨਾਂ ਨੇ ਗੁਰੂ ਸਾਹਿਬ ਨੇ ਕੌਤਕ ਵਰਤਾਇਆ, ਉਹਨਾਂ ਨੂੰ ਬਾਹਰ ਕੱਢਣ ਵਾਸਤੇ ਆਪ ਉੱਥੇ ਉਸ ਕੁਆਰੀ ਦੇ ਕਿਲ੍ਹੇ ਵਿੱਚ ਜਾ ਕੇ ਕੈਦੀ ਹੋਏ। ਫਿਰ ਉਹਨਾਂ ਨੂੰ ਛੁਡਵਾ ਕੇ ਅਤੇ ਉਹਨਾਂ ਨੇ ਉਹਨਾਂ 'ਤੇ ਵੀ ਪਰਉਪਕਾਰ ਕੀਤਾ, ਅਤੇ ਕੇਵਲ ਉਹ ਹੀ ਕਰ ਸਕਦੇ ਸਨ। ਸੋ ਉਹਨਾਂ ਦੇ ਉੱਤੇ ਉਹਨਾਂ ਨੇ, ਕਿਉਂਕਿ ਆਪ ਗੁਰੂ ਸਾਹਿਬ ਦਾ ਰੂਪ ਸਨ ਪਰਮਾਤਮਾ ਦਾ, ਉਹਨਾਂ ਕੋਲ ਸਾਰਾ ਕੁਛ ਕਰਨ ਵਾਸਤੇ ਸੀ। ਸੋ ਆਪਾਂ ਚੇਤੇ ਰੱਖੀਏ ਅੱਜ ਉਹਨਾਂ ਦੀ ਇਸ ਸਿੱਖ ਪੰਥ ਦੇ ਵਾਸਤੇ ਜੋ ਉਹਨਾਂ ਨੇ ਸਾਨੂੰ ਕੀਤਾ ਹੈਗਾ। ਸਿੱਖੀ ਦਾ ਪ੍ਰਚਾਰ ਬਹੁਤ ਕੀਤਾ, ਫਿਰ ਸਿੱਖੀ ਦਾ ਪ੍ਰਚਾਰ ਵੀ ਤਾਂ ਹੀ ਹੋ ਸਕਦਾ ਸੀ ਜੇ ਸਾਡਾ ਸਿੱਖ ਧਰਮ ਅਤੇ ਸਾਡੇ ਗੁਰੂ ਸਾਹਿਬ ਜੋ ਹਨ ਉਹ ਇਸ ਪਾਸੇ ਲੜਾਈ ਲਈ ਵੀ ਤਿਆਰ ਰਹਿਣ, ਕਿਉਂਕਿ ਅਮਨ ਤਾਂ ਹੀ ਮਿਲਦਾ ਜੇ ਆਪਾਂ ਲੜਾਈ ਲਈ ਤਿਆਰ ਰਹੀਏ ਤਾਂ, ਕਿ ਦੁਸ਼ਮਣ ਨੂੰ ਪਤਾ ਹੁੰਦਾ ਕਿ ਇਹਨਾਂ ਨੇ ਸਾਨੂੰ ਨਵੀਂ ਹੱਥੀ ਲੈ ਲੈਣਾ ਹੈਗਾ। ਸੂਚਨਾਵਾਂ ਬਾਕੀ ਹੋਣ ਜੀ, ਇੱਕ ਮਿੰਟ ਲੱਗਣਾ ਦਿਓ ਜੀ। ਇੱਕ ਤਾਂ ਦਸਵੰਧ ਕੱਢਣ ਲਈ ਬੇਨਤੀ ਆ ਨੌਰਥ ਅਤੇ ਸਾਊਥ ਹਾਲ ਦੇ ਵਾਸਤੇ, ਜੋ ਮੰਜ਼ਿਲਾਂ ਬਣ ਰਹੀਆਂ ਨੇ ਸਹਿਜ ਪਾਠ ਰੱਖਣ ਵਾਸਤੇ ਬੇਨਤੀ ਆ, ਕੁਝ ਦੇ ਨਾਂ ਆ ਗਏ ਨੇ ਮੇਰੇ ਪਾਸ ਅਤੇ ਜੁਲਾਈ 3-4-5 ਵੱਡਿਆਂ ਦਾ ਨਾਮ ਸਿਮਰਨ ਦਾ ਕੈਂਪ ਲੱਗ ਰਿਹਾ ਜੀ ਲਾਇਬ੍ਰੇਰੀ 4th of July ਆ ਰਹੀ, 4 July ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਅਮੈਰੀਕਾ ਦੀ ਆਜ਼ਾਦੀ ਦਾ ਦਿਨ, ਉਸ ਦਿਨ ਸ਼ਾਮ ਵਾਲੇ ਦੀਵਾਨ ਵਿਸ਼ੇਸ਼ ਤੌਰ 'ਤੇ ਹੋਣਗੇ, ਆਈਸਕ੍ਰੀਮ ਦੀ ਵੀ ਸੇਵਾ ਹੋਣੀ ਹੈਗੀ ਜੀ। 5 ਨੂੰ ਹੈ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਵੀ ਸ਼ਾਮ ਨੂੰ ਆਪਾਂ ਨੇ ਮਨਾਉਣਾ। 9 ਤਰੀਕ ਨੂੰ ਹੈ ਸ਼ਹੀਦੀ ਭਾਈ ਮਨ ਸਿੰਘ ਜੀ ਦੀ। ਜੁਲਾਈ 16 ਨੂੰ ਸੰਗਰਾਂਦ ਸਾਵਣ ਸਾਉਣ ਦੀ ਭਾਵ, ਅਤੇ ਨਾਲ ਸ਼ਹੀਦੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ। ਫਿਰ ਗੁਰਮੁਖ ਕੈਂਪ ਬੱਚਿਆਂ ਦਾ ਲੱਗ ਰਿਹਾ, 6 ਸਾਲ ਤੋਂ 15 ਸਾਲ ਦਿਆਂ ਦਾ, ਅਤੇ ਡੇਟ ਹੈਗੀਆਂ 13 July ਤੋਂ 17 July ਤੋਂ। ਬਾਕੀ ਸੂਚਨਾਵਾਂ ਮੈਂ ਇੱਥੇ ਛੱਡ ਜਾਣੀਆਂ। ਹੁਣ ਸਮਾਂ ਮੁੱਖ ਰੱਖਦੇ ਹੋਏ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸੀਲਾ ਅਤੇ ਉਹਨਾਂ ਦੇ ਜਥੇ ਨੂੰ ਜੋ ਹਜ਼ੂਰੀ ਰਾਗੀ ਸਿੱਖਦੇ ਹਨ, ਪਗਲਾ ਸਾਹਿਬ ਦਿੱਲੀ ਵਾਲੇ ਨੇ, ਅਤੇ ਉਹ ਆਪ ਜੀ ਨੂੰ 7 ਤੱਕ ਲਾਹੇਵੰਡ ਕੀਰਤਨ ਸਾਹਿਬ ਨੂੰ ਕਹਾਉਣਗੇ ਜੀ। ਫਿਰ 7:45 ਕੀ ਕਥਾ ਕਰਨਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ। ਫਿਰ ਉਸ ਤੋਂ ਬਾਅਦ ਦੂਸਰਾ ਕੀਰਤਨ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹੀ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਨੂੰ ਮਨਾਉਂਦੇ ਹਾਂ। ਸਤਿਗੁਰੂ ਜੀ ਦਿਲਾਹੀ ਬਾਣੀ ਦੇ ਕੀਰਤਨ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਅਤੇ ਗੁਰੂ ਦੀ ਸੰਗਤ ਬਖਸ਼ ਲੈਣਾ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਸੋ ਭਾਈ ਸਾਹਿਬ ਸੈਕਟਰੀ ਸਾਹਿਬ ਜੀ ਸੋ ਭਾਈ ਰਜਿੰਦਰ ਸਿੰਘ ਜੀ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਣਗੇ ਜੀ। ਅਤਿ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਤੇ, ਪ੍ਰਕਾਸ਼ ਦਿਹਾੜੇ ਤੇ, ਅਵਤਾਰ ਧਾਰਨ ਦੇ ਗੁਰਪੁਰਬ ਤੇ, ਬਰਥਡੇ ਤੇ ਆ ਕੇ ਧੰਨ ਧੰਨ ਸਿੰਘ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ, ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਾਂਜੀ ਪ੍ਰਿਤਪਾਲ ਸਿੰਘ ਜੀ ਕਸੀਲਾ, ਜੋ ਇਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੀਰਤ ਗਏ ਨੇ ਦੇਸ਼ ਥੋੜ੍ਹੇ ਚਿਰ ਵਾਸਤੇ, ਜਿਨ੍ਹਾਂ ਨੇ ਬਹੁਤ ਹੀ ਰਸਪਨ ਕੀਰਤਨ ਉਹਨਾਂ ਦੇ ਜਥੇ ਨੇ ਸਰਵਣ ਕਰਵਾਇਆ, ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਨਾਲ ਉਹਨਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਸੋ ਉਹ ਆਪ ਜੀ ਨੂੰ ਉਹਨਾਂ ਨੇ ਸਰਵਣ ਪਾਇਆ, ਉਹਨਾਂ ਦਾ ਹੋਰ ਵੀ ਹਾਰਦਿਕ ਧੰਨਵਾਦ। ਹੁਣ ਇਸ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਗੁਰੂ ਕਿਰਪਾ ਕਰੇ ਸਾਨੂੰ ਆਪਣੇ ਚਰਨਾਂ ਚੋਂ ਹਮੇਸ਼ਾ ਨਾਮਦਾਨ ਗੁਰਮੁਦਾਨ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਦਾ ਕਰਦੇ ਸਭ ਨੂੰ। ਹੁਣ ਕੀਰਤਨ ਹਾਂਜੀ
2: ਕਥਾ ਹੋਣੀ ਸੀ ਜੀ
1: ਕਥਾ ਹੋਣੀ ਸੀ ਜੀ ਉਹ ਸੱਦੇ ਆਪਾਂ ਤਾਂ ਉਹ ਫਿਰ ਹਾਂਜੀ ਕੀ ਕਰਾਂਗੇ ਹੁਣ ਮੈਂ ਕੀ ਕਰਾਂ ਹੁਣ ਦੱਸੋ ਬੱਚੇ ਕਰ ਲੈਣ ਜੀ ਸੱਦ ਕੇ ਪਰ ਵੀ ਆਈ ਹੈਵ ਨੋ ਇਨਫੋਰਮੇਸ਼ਨ ਆਮ ਸੋਰੀ ਕਰੋ ਜੀ ਜੋ ਕਰਨਾ ਕਰ ਲਓ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਓ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਤੇ ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬੱਚਿਆਂ ਪਾਸੋਂ ਕੀਰਤਨ ਸਰਵਣ ਕਰਕੇ ਅਤੇ ਪਹਿਲਾਂ ਕੀਰਤਨ ਸ਼ੀਲਾ ਸਾਹਿਬ ਜੀ ਪਾਸੋਂ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਮੈਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਮਾਫ਼ੀ ਮੰਗਦਾ ਗੁਰੂ ਸਾਹਿਬ ਪਾਸੋਂ ਵੀ ਤੁਹਾਡੇ ਪਾਸੋਂ ਵੀ ਬੱਚਿਆਂ ਪਾਸੋਂ ਵੀ। ਮੈਂ ਗਲਤੀ ਕੀਤੀ, ਮੈਨੂੰ ਨਹੀਂ ਸੀ ਪਤਾ, ਨਾ ਕਿਸੇ ਦਾ ਦੱਸਿਆ, ਮੈਨੂੰ ਖਿਮਾ ਕਰਨ ਦੀ ਕੋਈ ਕਰਨੀ ਸਾਰਿਆਂ ਨੇ, ਸਾਰੇ ਚਰਨ ਸਭ ਦੇ ਚਰਨਾਂ 'ਚ ਬੇਨਤੀ, ਹਰ ਇੱਕ ਦੇ ਜਿਹੜੇ ਜਿੰਨੇ ਵੀ ਇੱਥੇ ਹਾਜ਼ਰ ਹੋ ਸਾਰਿਆਂ ਦੇ ਚਰਨਾਂ 'ਚ ਫਿਰ ਬੇਨਤੀ ਮੇਰੀ ਹੱਥ ਜੋੜ ਕੇ ਨਾਲ ਕੰਨ ਫੜ ਕੇ, ਮੇਰੀ ਗਲਤੀ ਹੈ, ਮੈਨੂੰ ਨਹੀਂ ਸੀ ਦੱਸਿਆ ਕਿਸੇ ਨੇ, ਮੈਨੂੰ ਖਿਮਾ ਕਰ ਦੇਣਾ ਇਸ ਪਾਪੀ ਨੂੰ। ਆਹ ਹੁਣ ਆਪਾਂ ਪੰਜ ਮਹਾਨ ਕੀਰਤਨੀ ਸੋਰੀ ਵਿਦਵਾਨ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਜੀਪ ਟਕਸਾਲ ਵਾਲੇ ਪਾਸੋਂ ਠੀਕ ਸੱਤ ਵੱਜ ਕੇ ਅਤੇ ਨਹੀਂ 8 ਵਜੇ ਤਾਂ ਹੀ ਹੋ ਜੀ, ਹੁਣ 8 ਵਜੇ ਤੱਕ ਉਹ ਇਲਾਹੀ ਬਣ ਦੇ ਕੀ ਕਥਾ ਸਰਵਣ ਕਰਾਉਣਗੇ ਜੀ। ਇੱਕ ਵਾਰੀ ਫਿਰ ਮੈਨੂੰ ਖਿਮਾ ਕਰ ਦੇਣਾ ਸਭ ਨੇ, ਸਭ ਦੇ ਚਰਨਾਂ 'ਚ ਫਿਰ ਮੇਰੀ ਹੱਥ ਜੋੜ ਕੇ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਹਿਬ ਸੰਗਤ ਜੀਓ, ਉੱਤਮ ਭਾਗ ਹਨ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਉਹਨਾਂ ਗੁਰਸਿੱਖਾਂ ਤੋਂ ਸਦਕੇ ਵਾਰ ਨੇ, ਬਲਿਹਾਰ ਨੇ, ਕੁਰਬਾਨ ਜਾਈਏ, ਜਿਹੜੇ ਸਿੱਖ ਗੁਰੂ ਮਹਾਰਾਜ ਦੀ ਬਖਸ਼ ਸਦਕਾ ਆਪਣੇ ਗੁਰੂ ਸਾਹਿਬਾਨ ਦੇ ਪੁਰਬ, ਸ਼ਰਧਾ, ਸਤਿਕਾਰ, ਅਦਬ ਪੈ ਪਾਵਨੀ ਨਾਲ ਮਨਾਉਂਦੇ ਹਨ। ਸੋ ਅੱਜ ਵਿਸ਼ੇਸ਼ ਤੌਰ 'ਤੇ ਦਲ ਭੰਜਨ ਗੁਰਸੂਰਮਾ ਬੱਡ ਜੋਧਾ ਬਹੁ ਪਰ ਉਪਕਾਰੀ ਜੰਮਿਆ ਪੂਤ ਭਗਤ ਗੋਬਿੰਦ ਕਾ, ਐਸੇ ਦੀਨ ਦਿਆਲ ਸਤਿਗੁਰੂ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਪ੍ਰਬੰਧਕ ਵੀਰਾਂ ਵੱਲੋਂ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਆਪ ਸਤਸੰਗੀਆਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਗੁਰੂ ਕੇ ਦਰਬਾਰ ਵਿੱਚ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਸੋ ਰਾਗੀ ਜਥਿਆਂ ਨੇ ਰਲ ਕੇ ਗੁਰੂ ਮਹਾਰਾਜ ਦੀ ਹਜ਼ੂਰ ਬੈਠ ਕੇ ਅੰਮ੍ਰਿਤ ਰਸ ਕੀਰਤਨ ਦੇ ਦੁਆਰਾ ਹਾਜ਼ਰੀਆਂ ਭਰੀਆਂ ਹਨ। ਉਪਰੰਤ ਛੋਟੇ ਛੋਟੇ ਬੱਚਿਆਂ ਨੇ ਬਹੁਤ ਪਿਆਰ ਨਾਲ ਰਸੀਲੀ ਆਵਾਜ਼ ਵਿੱਚ ਅਲਾਹੀ ਬਾਣੀ ਦਾ ਕੀਰਤਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ, ਗੁਰੂ ਘਰ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਹਨ। ਸੋ ਹੁਕਮ ਹੋਇਆ ਹੈ ਆਪ ਸੰਗਤਾਂ ਦੀ ਸੇਵਾ ਲਈ, ਇੱਕ ਤਾਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਵਿਚਾਰ ਆਪਾਂ ਅੱਖਰੀ ਅਰਥ ਕਰਾਂਗੇ, ਔਰ ਦੂਸਰਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਰਉਪਕਾਰੀ ਜੀਵਨ, ਤਿੰਨਾਂ ਦੇ ਪਵਿੱਤਰ ਕੌਤਕਾਂ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਰਸਨਾ ਕਰੀਏ ਪਵਿੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਤਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ। ਪਿਆਰ ਨਾਲ ਬੋਲੋ ਜੀ ਸਤਨਾਮ।

लख स्यो प्रीत हुवै लख जीवन। सारंग की वार महला चौथा। सारंग की वार है और इस वार दी 15वीं पौड़ी है और दो श्लोक हैं धन गुरु नानक देव साहिब जी महाराज जी दे। धन गुरु नानक देव जी कृपा करदे लखां दे नाल लखां व्यक्तियां नाल रिश्तेदारां भैण भरावां नाल प्यार होवे और लखां ही सालां दी किसी जीव दी उम्र होवे। क्या खुशियां क्या चाओ ते इस लखां दी प्रीत विच खुशियां अते लखां साल दे जीवन विच चाओ होण, खुशियां खुशियां होण, चा ही चावां दे विच होए ते क्या इहदा लाभ। विछड़ियां विस होए विछोड़ा एक घड़ी मह जाए। जदों आपस विच प्यार टुटदे ने, जदों संसार तो जीव जांदा है, विछोड़े पैंदे हन, एक विछोड़ा एक दुख भूख एक दुख सख्त वार जमदूत एक दुख राव रोग लगे तन धाए वो वैद न भोले दारू लाए। विछोड़े का बहुत वड्डा दुख है प्यारे, परिवारों का विछोड़ा पैना, किसी जीव तो विछोड़ा पैना, जीवात्मा का शरीर नाल विछोड़ा पैना बहुत दुखदाई है। विछड़िया विस होए विछोड़ा, जदों ये विछोड़ विछोड़ा पैंदा है लखां साल के जीवन तो रिश्तेदार भैन भरावां तो विस दी नई जहरीला हुंदा दुखदाई हुंदा। एक घड़ी मह जाए, एक घड़ी दे विच प्रीत टुटण वाली है। जे सौ वरिया मिठा खा जाए पी फिर कौड़ा खाए। तां गुरु नानक देव जी फरमाउंदे ने, प्रमाण दिंदे है कि जे कोई व्यक्ति 100 साल तक मिठे पदार्थ खाई जाए, मिठे ही पदार्थ खाई जाए, भी फिर कौड़ा खाए तो फिर अंत में कुछ कौड़ा खा लवे। मिठा खादा चेतना आवै कौड़ तन ताए जाए। 100 साल दा जिहड़ा मिठा खादा है, एक चीज कौड़ी खा ली तो सारा जिहड़ा मिठे का स्वाद उग गया। मिठा खादा चेतन आवे, वह चेते नहीं रहिंदा कि मैं मिठा खादा सी, कौड़ा हो गया जहर वर्ग। कौड़त्तन ताए जाए, तो जी कौड़त्तन है ये सारे शरीर के दौड़ जाती, भाव के सारे शरीर उत्ते असर करती है। मिठा कौड़ा दो वै रोग। मिठा की है सुख, तो कौड़ा की सत्संग दुख। तो गुरु जी कहिंदे ने लखां नाल प्यार होवे, लखां साल दी जी जिंदगी होवे, खुशियां ते चाओ होण, ते जदों विछोड़े पैंदे ने सत्संग इक घड़ी दी खेड हुंदी है, फिर ये दुखदाई हो जाता है। जिवें मिठा खांदे रहे फिर कौड़ा खा लिया ते मिठा भुल ही गया। इहदा जदों रोग ला के लगदा ना रोग, उस समय कहिंदे दोनों ही ये दुखदाई ने, सुख भी ते दुख भी, दोवें रोग, ये दोनों ही रोग ने। नानक अंत विगुते भोग। सच्चे पातशाह कहिंदे अंत नूं ये जीव खराब हुंदे ने, वाहिगुरू तों विछड़ के परमात्मा नूं भुल के, ते ये जीव दे लई दुखदाई हुंदा है। चख चख चखणा झगड़ा चाख, गाली अल पलालियां कामना आवे मित। वाहिगुरू नूं विसार के परमात्मा नूं भुला के चखा मारनियां, इधर उधर दी गल्लां करनियां, झगड़े खड़े कर दियां सत्संगियो, सारी जिंदगी चखा ही मारी जानी आ, चखा विच जिंदगी लंघाई जानी। चख चख जाहे चखे तिन पास। चख चख जाहे, चखा मारन वाले चखा मारन वाले दे कोल जांदे ने, और चखे तिन पास ते उहनां दे कोल बैठ के चखा मारदे ने, इधर दियां उधर दियां संसारी गल्लां। इहदे च लाभ कोई नहीं सत्संगियो। बहुता बोलन चखण होए, बहुतियां जे चखा मारनियां ने, यह परमात्मा तो दूरी का कारण बनता है। महला पहला, कापड़ कापड़ काठ रंगाया रंग। धन गुरु नानक देव जी फरमाउंदे ने सोहने कपड़े रंगा ले, सोहने कोठे आदिक महल माड़ियां ये रंगा लिया, सोहने सोहने रंग कर ले। घर गच कीते बागे बाग, घरां नूं गच चूना ला लिया, फिर चिट्टे पेंट कर लए, चिट्टे रंग कर लए, चिट्टा पत्थर ला लिया, चिट्टियां टैला ला लिया, घर ऐन चिट्टे सवार लए। साध सहज कर मन खेलाया,
ਸਵਾਦਾਂ ਦੇ ਵਿੱਚ, ਆਨੰਦਾਂ ਦੇ ਵਿੱਚ ਇਹ ਜੀਵ ਨੇ ਆਪਣੇ ਮਨ ਨੂੰ ਖਿਡਾਇਆ, ਖੁਸ਼ੀਆਂ ਮਾਣੀਆਂ, ਵਾਹਿਗੁਰੂ ਨੂੰ ਭੁੱਲਿਆ ਰਿਹਾ। ਤੈ ਸਹਿ ਪਾਸੋ ਕਹਿਣ ਕਹਾਇਆ, ਹੇ ਮਾਲਕਾ ਤੇਰੇ ਪਾਸੋਂ ਇਹਨਾਂ ਨੇ ਉਲਾਮੇ ਪ੍ਰਾਪਤ ਕੀਤੇ, 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਰਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿੱਟ ਅਵੇਹਾ ਜੀਵ ਹੈ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮਿਣ ਸਭੋ ਦੁਸ਼ਮਣ ਹੇਤ। ਇਸ ਲਈ ਪਰਮਾਤਮਾ ਦੇ ਕੋਲੋਂ ਉਲਾਮੇ ਮਿਲਦੇ ਹਨ। ਮਿੱਠਾ ਕਰਕੇ ਕੌੜਾ ਖਾਇਆ, ਕਹਿੰਦੇ ਮਿੱਠਾ ਸਮਝ ਕੇ ਇਹਨੇ ਕੌੜੇ ਪਦਾਰਥ ਖਾਧੇ, ਮਤਲਬ ਸੁੱਖ ਸਮਝ ਕੇ ਦੁੱਖ ਹੀ ਭੋਗਦਾ ਰਿਹਾ। ਜਿਹੜੀਆਂ ਚੀਜ਼ਾਂ ਨੂੰ ਸੁੱਖ ਮੰਨਦਾ ਸੀ ਉਹ ਅੰਤ ਨੂੰ ਦੁੱਖਦਾਈ ਹੋਣ ਬੜੀਆਂ। ਤਿੰਨ ਕੌੜੇ ਤਨ ਰੋਗ ਜਮਾਇਆ, ਉਸ ਦੁੱਖ ਨੇ ਸਰੀਰ ਦੇ ਵਿੱਚ ਰੋਗ ਪੈਦਾ ਕਰ ਦਿੱਤੇ ਰੋਗ। ਜੇ ਫਿਰ ਮਿੱਠਾ ਪੇੜੈ ਪਾਏ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਫਿਰ ਕਰ ਪਰਮਾਤਮਾ ਦੇ ਨਾਮ ਦਾ ਪੇੜਾ, ਵਾਹਿਗੁਰੂ ਦੇ ਨਾਮ ਦੀਆਂ ਬਖਸ਼ਿਸ਼ਾਂ ਇਹ ਜੀਵ ਦੇ ਪੱਲੇ ਪੈ ਜਾਣ, ਗੁਰੂ ਦੀ ਕਿਰਪਾ ਹੋ ਜਾਵੇ, ਨਾਮ ਦੇ ਨਾਲ ਜੀਵ ਜੁੜ ਜਾਏ, ਤੋ ਕੌੜੱਤਣ ਚੂਕ ਸਮਾਏ। ਹੇ ਮਾਂ, ਜਿਹੜੀ ਕੌੜੱਤਣ ਹੈ, ਜਿਹੜਾ ਦੁੱਖ ਹੈ, ਇਹ ਨਾਸ ਹੋ ਜਾਂਦਾ ਹੈ। ਸਿਮਰ ਵਿੱਚ ਜੁੜ ਗਿਆ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਗਿਆ, ਨਾਮ ਦੇ ਨਾਲ ਬਾਣੀ ਨਾਲ ਜੁੜ ਗਿਆ ਤੇ ਜੀਵ ਦਾ ਭਲਾ ਹੋ ਗਿਆ। ਨਾਨਕ ਗੁਰਮੁਖ ਪਾਵੈ ਸੋਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਕਿ ਨਾਨਕ ਗੁਰਮੁਖ ਪਾਵੈ ਸੋਏ, ਗੁਰੂ ਦੀ ਕਿਰਪਾ ਨਾਲ ਫਿਰ ਨਾਮ ਦੀ ਦਾਤ, ਨਾਮ ਦਾ ਮਿੱਠਾ ਇਹ ਜੀਵ ਨੂੰ ਪ੍ਰਾਪਤ ਹੋ ਗਿਆ। ਜਿਸ ਨੂੰ ਪ੍ਰਾਪਤ ਲਿਖਿਆ ਹੋਏ, ਇਹ ਦਾਤ ਮਿਲਦੀ ਹੈ ਜਿਨ੍ਹਾਂ ਨੂੰ ਮੱਥੇ ਦੇ ਲੇਖ ਅਨੁਸਾਰ ਬਖਸ਼ਿਸ਼ਾ ਪ੍ਰਾਪਤ ਹੋਣ ਦਾ ਲੇਖ ਲਿਖਿਆ ਹੋਵੇ ਮਸਤਕ ਉੱਤੇ, ਉਹਨਾਂ ਦੇ ਉੱਤੇ ਇਹ ਬਖਸ਼ਿਸ਼ਾਂ ਹੁੰਦੀਆਂ, ਨਾਮ ਦੀ ਦਾਤ ਮਿਲਦੀ ਸਤਸੰਗੀਓ। ਪੌੜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ ਕੈ ਹਿਰਦੈ ਮੈਲ ਕਪਟ ਹੈ ਬਾਹਰ ਧੁਆਇਆ। ਸਾਰੰਗ ਕੀ ਵਾਰ ਦੀ 15ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ ਕੈ ਹਿਰਦੇ ਮੈਲ ਕਪਟ, ਜਿਨ੍ਹਾਂ ਵਿਅਕਤੀਆਂ ਦੇ ਹਿਰਦੇ ਚ ਮੈਲ ਹੈ ਔਰ ਜਿਨ੍ਹਾਂ ਦੇ ਅੰਦਰ ਕਪਟ ਹੈ, ਛਲ ਪ੍ਰੇ ਫਰੇਬ ਧੋਖਾ ਅਤੇ ਅੰਦਰ ਮੈਲ ਹੈ ਵਿਕਾਰਾਂ ਦੀ, ਬਾਹਰ ਧੋਵਾਇਆ, ਬਾਹਰਲਾ ਪਿੰਡਾ ਧੋ ਲਿਆ, ਆਪਣੇ ਆਪ ਨੂੰ ਸਮਝ ਲਿਆ ਮੈਂ ਬਹੁਤ ਸੱਚਾ ਸੁੱਚਾ ਹਾਂ, ਸੋਹਣੇ ਕੱਪੜੇ ਪਾ ਲਏ, ਰਹਿਣ ਸਹਿਣ ਸੋਹਣਾ ਹੈ, ਅੰਦਰ ਗੋੜੇ ਗੋੜੇ ਮੈਲ ਸਤਸੰਗੀਓ। ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਕੂੜ ਕਪਟ ਕਮਾਵਾਂ ਦੇ ਕੂੜ ਪ੍ਰਗਟੀ ਆਇਆ। ਝੂਠ ਬੋਲਦੇ ਨੇ, ਕਪਟ ਕਰਦੇ ਹੈ, ਕਪਟੀ ਕਮਾਉਂਦੇ, ਕਪਟ ਕੂੜ ਪ੍ਰਗਟੀ ਆਇਆ, ਅੰਤ ਨੂੰ ਜਿਹੜਾ ਝੂਠ ਹੈ ਪ੍ਰਗਟ ਹੋ ਜਾਂਦਾ ਸਤਸੰਗੀਓ। ਛਲ ਰੱਖਣਾ, ਫਰੇਬ ਰੱਖਣਾ, ਅੰਦਰ ਜ਼ਹਿਰ ਸਤਸੰਗੀ ਆਪਣੇ ਈਰਖਾ ਦੀ ਵਿਸਾ ਛੱਡਣੀ, ਅੰਤ ਨੂੰ ਇਹ ਪ੍ਰਗਟ ਹੋ ਜਾਂਦੀ, ਪ੍ਰਗਟ ਜ਼ਾਹਰ ਹੋ ਜਾਂਦੀ ਸਤਸੰਗੀਓ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਰਾਗੀ ਸਿੰਘ ਜੀ ਸ਼ਬਦ ਗਾਇਨ ਕਰ ਰਹੇ ਸੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ। ਇੱਕ ਵਾਰ ਸਿੱਖਾਂ ਨੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਆਪ ਜੀ ਤੱਕ 6 ਸਰੂਪਾਂ ਦੇ ਅਸੀਂ ਦਰਸ਼ਨ ਕੀਤੇ ਹੈ, 6 ਸਰੂਪਾਂ ਦੇ ਗੁਰੂ ਨਾਨਕ ਦੇਵ ਦੀ ਜੋਤ ਦੇ ਦਰਸ਼ਨ ਕੀਤੇ ਹੈ। ਤੇ ਪੁੱਛਿਆ ਇਹ ਸੀ ਮਹਾਰਾਜ, ਅਗਾਂਹ ਕਿੰਨੇ ਹੋਰ ਸਰੂਪ ਧਾਰਨ ਕਰੋਗੇ? ਤਾਂ ਗੁਰਾਂ ਨੇ ਫਰਮਾਇਆ ਸੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਅਗਮ ਅਗੋਚਰ ਸਤਿਗੁਰਾਂ ਨੇ ਕਿਹਾ ਕਿ ਇਸ ਸੰਸਾਰ ਦੇ ਲੋਕੋ ਸਤਸੰਗੀ ਸੁਣੋ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਯੁੱਗ ਦਾ ਅਰਥ ਹੁੰਦਾ ਸਤਸੰਗੀ 2 ਤੇ ਫਿਰ ਯੋਗ 2 2+2=4। ਸੱਚੇ ਪਾਤਸ਼ਾਹ ਕਹਿਣ ਲੱਗੇ 6ਵੇਂ ਪਾਤਸ਼ਾਹ ਕਿ ਸਿੱਖੋ, ਤੁਸੀਂ ਸਵਾਲ ਕੀਤਾ ਸੀ ਕਿ 6 ਸਰੂਪਾਂ ਤੱਕ ਦਰਸ਼ਨ ਕੀਤੇ ਨੇ ਤੇ ਅਗਾਂਹ ਕਿੰਨੇ ਸਰੂਪ ਧਾਰਨ ਕਰਨੇ? ਤੇ ਗੁਰੂ ਜੀ ਕਹਿੰਦੇ 4 ਸਰੂਪ ਹੋਰ ਅਗਾਂਹ ਧਾਰਨ ਕਰਾਂਗੇ, ਫਿਰ ਸ਼ਬਦ ਗੁਰੂ ਨੂੰ ਅਸੀਂ ਗੁਰਤਾ ਗੱਦੀ ਦੇ ਦਿਆਂਗੇ ਸਤਸੰਗੀਓ। ਇਸ ਲਈ 5 ਪਿਆਲੇ, 5 ਪੀਰ, ਪੀਰ ਕਹਿੰਦੇ ਹਨ ਗੁਰੂ ਨੂੰ। ਪੀਰ ਸ਼ਬਦ ਫਾਰਸੀ ਦੇ ਵਿੱਚ ਪੀਰ ਤੇ ਸੰਸਕ੍ਰਿਤ ਵਿੱਚ ਗੁਰੂ ਕਹਿ ਲਈਏ ਇੱਕ ਹੀ ਹੈ।
ਇਸ ਵਾਸਤੇ ਪੰਜ ਗੁਰੂ ਧੰਨ ਗੁਰੂ ਨਾਨਕ ਦੇਵ ਤੋਂ ਲੈ ਕੇ ਅਤੇ ਪੰਜਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਜੀ ਲਿਖ ਰਹੇ ਨੇ ਪੰਜ ਪਿਆਲੇ। ਪਿਆਲੇ ਕੀ ਹੈ? ਸੱਤ ਸੰਤੋਖ ਦਇਆ ਧਰਮ ਵਿਚਾਰ ਭਰੇ ਹੋਏ ਪਿਆਲੇ, ਐਨ ਸ਼ੁੱਧ ਪਿਆਲੇ। ਪੰਜ ਗੁਰੂ ਸਾਹਿਬ ਜੀ ਪੰਜ ਪਿਆਲੇ, ਪੰਜ ਪੀਰ, ਛੱਠਮ ਵੀ ਪੀਰ ਬੈਠਾ ਗੁਰ ਭਾਰੀ, ਛੇਵੇਂ ਗੁਰੂ ਭਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਗੁਰਤਾ ਤੇ। ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਸੋ ਗੁਰੂ ਅਰਜਨ ਦੇਵ ਜੀ ਨੇ ਆਪਣਾ ਸਰੀਰ ਬਦਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾ ਚੁੱਕੇ ਹਾਂ। ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਜਾਣ ਲੱਗੇ ਨੇ ਸ਼ਹੀਦੀ ਤੋਂ 10 ਦਿਨ ਪਹਿਲਾਂ, ਸੋ ਛੇਵੇਂ ਪਾਤਸ਼ਾਹ ਜੀ ਨੂੰ ਕੋਠਾ ਸਾਹਿਬ ਵਿਖੇ ਬੁਲਾ ਕੇ ਪੰਜ ਸਿੱਖ ਨਾਲ ਬੁਲਾਉਣਾ ਕੀਤੇ ਹੈ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸ਼ਾਲੋ ਜੀ ਔਰ ਭਾਈ ਲੰਗਾਹਾ ਜੀ ਵਰਗੇ ਗੁਰੂ ਦੇ ਪਿਆਰੇ। ਅਤੇ ਗੁਰੂ ਜੀ ਨੇ ਬਚਨ ਕੀਤਾ ਸੀ, ਅਸੀਂ ਲਾਹੌਰ ਜਾ ਰਹੇ ਹਾਂ ਅਤੇ ਅਸੀਂ ਵਾਪਸ ਨਹੀਂ ਮੁੜਨਾ, ਸ਼ਹੀਦੀ ਸਾਡੀ ਹੋ ਜਾਣੀ ਹੈ। ਅੱਜ ਅਸੀਂ ਆਪਣੇ ਹੱਥੀਂ ਗੁਰਤਾ ਗੱਦੀ ਆਪਣੇ ਲਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਮਰ ਸੀ 11 ਸਾਲ ਦੀ, ਔਰ ਗੁਰਾਂ ਨੇ ਬਚਨ ਕੀਤਾ ਕਿ ਅਸੀਂ ਗੁਰਤਾ ਗੱਦੀ ਇਹਨਾਂ ਨੂੰ ਦੇ ਚੱਲੇ ਹਾਂ ਔਰ ਤੁਸਾਂ ਇਹਨਾਂ ਨੂੰ ਸਾਡੇ ਥਾਂ 'ਤੇ ਗੁਰੂ ਮੰਨਣਾ ਹੈ, ਇਹ ਬਚਨ ਕਿਸੇ ਨੇ ਕਰਨਾ ਨਹੀਂ। ਜਦੋਂ ਸਾਡੀ ਸ਼ਹੀਦੀ ਦੀ ਖਬਰ ਬਕਾਇਦਾ ਮਿਲ ਜਾਏ ਵੱਡਾ ਇਕੱਠ ਕਰਕੇ ਅਤੇ ਗੁਰਤਾ ਗੱਦੀ ਦੀ ਇਹਨਾਂ ਨੂੰ ਪੂਰੀ ਜਿਹੜੀ ਮਰਯਾਦਾ ਕਰ ਦੇਣੀ ਹੈ। ਇਸ ਲਈ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ, ਗੁਰੂ ਅਰਜਨ ਦੇਵ ਨੇ ਸਰੀਰ ਆਪਣਾ ਬਦਲਿਆ ਔਰ ਗੁਰਤਾ ਗੱਦੀ ਉੱਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਬਿਰਾਜਮਾਨ ਕਰ ਦਿੱਤਾ। ਸੋ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਪਿੰਡ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ, ਉੱਥੇ ਹਾੜ ਵਧੀ ਏਕ ਮਨੂੰ ਔਰ ਹਾੜ ਦਾ ਮਹੀਨਾ ਸੀ 1600 ਔਰ ਸਤਸੰਗੀਓ 52 ਬਿਕਰਮੀ ਨੂੰ ਔਰ 1500 ਅਤੇ 95 ਈਸਵੀ ਨੂੰ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਵਿਖੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੌਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਪਿਤਾ, ਧੰਨ ਮਾਤਾ, ਧੰਨ ਕੁਲ ਸੋਢੀ ਬੰਸ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਸਾਖੀ ਲੰਮੀ ਹੈ ਕਿ ਕਿਵੇਂ ਧੰਨ ਮਾਤਾ ਗੰਗਾ ਸਾਹਿਬ ਜੀ ਤਿੰਨਾਂ ਨੂੰ ਉਹਨਾਂ ਦੀ ਜਠਾਣੀ ਕਰਮੋ ਨੇ ਮਿਹਣਾ ਮਾਰਿਆ ਸੀ। ਤਰਨ ਤਾਰਨ ਸਾਹਿਬ ਮੱਸਿਆ ਦੇ ਇਸ਼ਨਾਨ ਵਾਸਤੇ ਗਏ ਮਾਤਾ ਜੀ, ਕੁਦਰਤੀ ਕਰਮੋ ਵੀ ਉੱਥੇ ਗਈ ਹੋਈ ਸੀ ਜਠਾਣੀ। ਮਾਤਾ ਗੰਗਾ ਜੀ ਇਸ਼ਨਾਨ ਕਰਕੇ ਨਿਕਲੇ ਅਤੇ ਉਹ ਅੰਦਰ ਵੜੀ ਇਸ਼ਨਾਨ ਕਰਦੇ, ਛਿੱਟਾ ਪਿਆ ਪਤਾ ਨਹੀਂ ਪਿਆ, ਰੌਲਾ ਪਾ ਉੱਠੀ ਨਹੀਂ ਕੁਪੱਤੀਏ, ਤੂੰ ਮੇਰੇ 'ਤੇ ਛਿੱਟੇ ਪਾਏ, ਬਹੁਤ ਕੁਛ ਊਲ ਜਲੂਲ ਬੋਲੀ ਕਰਮੋ, ਸੜੇ ਹਿਰਦੇ ਵਿੱਚੋਂ ਸੜੀਆਂ ਗੱਲਾਂ ਕੱਢੀਆਂ, ਹਿਰਦਾ ਸਾੜਤਾ ਮਾਤਾ ਜੀ ਦਾ। ਸੋ ਧੰਨ ਮਾਤਾ ਗੰਗਾ ਜੀ ਬੜੇ ਪਰੇਸ਼ਾਨ ਹੋਏ, ਅੰਮ੍ਰਿਤਸਰ ਸਾਹਿਬ ਪਹੁੰਚੇ, ਧੰਨ ਗੁਰੂ ਅਰਜਨ ਦੇਵ ਜੀ ਮਾਲਕ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮਾਲਕਾ ਮੈਂ ਕਦੇ ਕੁਛ ਮੰਗਿਆ ਨਹੀਂ, ਅੱਜ ਮੈਂ ਝੋਲੀ ਅੱਡ ਕੇ ਮੰਗਦੀ ਹਾਂ, ਗੰਗਾ ਕੀ ਗੱਲ ਹੋ ਗਈ, ਸੱਚੇ ਪਾਤਸ਼ਾਹ ਮੈਨੂੰ ਮਿਹਣਾ ਮਾਰਿਆ ਅੱਜ ਸਰੀਕਾਂ ਨੇ, ਕੁਪੁੱਤੀ ਕਿਹਾ ਮੈਨੂੰ ਕੁਪੁੱਤੀ, ਅਤੇ ਬਹੁਤ ਕੁਛ ਅੱਜ ਬੋਲੇ ਨੇ, ਅੱਗੇ ਮੈਂ ਬਹੁਤ ਗੱਲਾਂ ਜਰੀਆਂ, ਅੱਜ ਮਹਾਰਾਜ ਮੇਰਾ ਮਨ ਦੁਖੀ ਹੋ ਗਿਆ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ, ਇੰਦਰੇ ਜਿੱਤ ਮਹਾਂਪੁਰਸ਼, ਧੰਨ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿਖੇ ਰਹਿੰਦੇ ਨੇ ਔਰ ਉੱਥੇ ਸੇਵਾ ਕਰ ਰਹੇ ਨੇ, ਅਤੇ ਜਾਓ ਉੱਥੇ, ਸਾਡਾ ਇਤਿਹਾਸ ਕਹਿੰਦਾ ਪਹਿਲੇ ਦਿਨ ਮਾਤਾ ਜੀ ਨੇ ਸੇਵਾਦਾਰ ਦੀਆਂ ਪਾਸੋਂ ਸੇਵਾ ਕਰਵਾਈ, ਪ੍ਰਸ਼ਾਦਾ ਪਾਣੀ ਫੁਲਕਾ ਦੇ ਆਲ ਤਿਆਰ ਕੀਤਾ, ਰਸਤੇ ਬੈਠ ਕੇ ਗਏ, ਬਾਬਾ ਜੀ ਨੇ ਬਚਨ ਕਰ ਦਿੱਤੇ, ਰਾਮਦਾਸਪੁਰ ਕਿਨ ਭਾਜਰ ਪਾਈ ਔਰ ਵਾਪਸ ਆ ਗਏ ਸੱਚੇ ਪਾਤਸ਼ਾਹ, ਵਰ ਲੈਣ ਗਏ ਸੀ ਅਤੇ ਉੱਥੋਂ ਬਚਨ ਆ ਹੋਏ ਨੇ। ਗਏ ਕਿੱਦਾਂ ਸੀ ਗੰਗਾ ਜੀ? ਇੱਦਾਂ ਗਏ ਸੀ, ਨਹੀਂ ਸਾਧੂ ਕੋਲ ਇੱਦਾਂ ਨਹੀਂ ਜਾਈਦਾ, ਜੱਟ ਸਾਧੂ ਹੈ ਬਾਬਾ ਬੁੱਢਾ ਸਾਹਿਬ ਜੀ, ਹੱਥੀਂ ਖੇਤੀਬਾੜੀ ਕਰਦੇ, ਹੱਥੀਂ ਹਲ ਵਾਹੁੰਦੇ ਨੇ, ਹੱਥੀਂ ਗਾਵਾਂ ਮੱਝਾਂ ਚੋਂਦੇ ਨੇ, ਹੱਥੀਂ ਸੇਵਾ ਕਰਦੇ ਸਾਰੀ, ਅਤੇ ਸੇਵਾਦਾਰ ਪਾਸੋਂ ਕਰਵਾਉਂਦੇ ਨੇ। ਇੰਦਰੇ ਜਿੱਤ ਮਹਾਂਪੁਰਸ਼ ਜੱਟ ਸਾਧੂ, ਉਹਦੇ ਕੋਲ ਜਾਈਦਾ, ਸਾਦੇ ਬਣ ਕੇ ਜਾਈਦਾ, ਐਸਾ ਲਿਬਾਸ ਪਾ ਕੇ ਸਾਧੂ ਗੁਰੂ ਦੇ ਕੋਲ ਆਓ ਭਾਈ, ਜਿਹੜਾ ਸੰਗਤ ਨੂੰ ਚੰਗਾ ਲੱਗੇ, ਗੁਰਮਤਿ ਅਨੁਸਾਰ ਹੋਵੇ, ਸਾਦਾ ਵਸਤਰ ਪਹਿਨ ਕੇ ਆਓ। ਵਿਧੀ ਦੱਸੀ, ਕਹਿਣ ਲੱਗੇ ਸਵੇਰੇ ਉੱਠਿਓ, ਉੱਠ ਕੇ ਰਾਤ ਦਾ ਜਮਾਇਆ ਹੋਇਆ ਦਹੀਂ,
ਉਹ ਦਹੀਂ ਦੇ ਵਿੱਚੋਂ ਕੁਛ ਦਹੀਂ ਕੱਢ ਲੈਣਾ ਹੈ, ਬਾਕੀ ਦਹੀਂ ਨੂੰ ਰਿੜਕ ਕੇ ਉਹਦੀ ਲੱਸੀ ਤਿਆਰ ਕਰਨੀ ਹੈ, ਮੱਖਣ ਤਿਆਰ ਕਰਨਾ ਹੈ, ਮਿੱਸੇ ਪ੍ਰਸ਼ਾਦੇ ਕੁਝ ਚਣੇ, ਕੁਝ ਵਿੱਚ ਕਣਕ ਰਲਾ ਲੈਣੀ ਹੈ, ਹੱਥੀ ਪੀਸਣੇ ਨੇ, ਪੀਸ ਕੇ ਅਤੇ ਉਹਦਾ ਇਸ ਤਰ੍ਹਾਂ ਮਿੱਸੇ ਪ੍ਰਸ਼ਾਦੇ ਤਿਆਰ ਕਰਦੇ ਨੇ, ਨਾਲ ਅਚਾਰ ਲੈ ਲੈਣਾ, ਨਾਲ ਪਿਆਜ਼ ਲੈ ਲੈਣਾ ਹੈ, ਲੱਸੀ ਨਾਲ ਲੈ ਲੈਣੀ ਸੰਘਣੀ, ਆਪਣੇ ਸਿਰ 'ਤੇ ਰੱਖ ਕੇ ਅਤੇ ਇਹ ਜਾਣਾ ਹੈ ਬਾਬਾ ਜੀ ਦੇ ਕੋਲ। ਮਾਤਾ ਜੀ ਨੇ ਸਾਰੀ ਤਿਆਰੀ ਇੱਥੇ ਕੀਤੀ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਔਰ ਇਹ ਸਾਰਾ ਕੁਛ ਲੈ ਕੇ ਮਾਤਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ। ਕੋਈ 18-20 ਕਿਲੋਮੀਟਰ ਦਾ ਪੰਧ ਹੈ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ। ਉੱਥੇ ਗਏ ਮਾਤਾ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ ਖਲੋ ਗਏ ਅੱਗੋਂ, ਕਹਿਣ ਲੱਗੇ ਕਿ ਮਾਵਾਂ ਨੂੰ ਹੀ ਬੱਚਿਆਂ ਦੀ ਚਿੰਤਾ ਹੁੰਦੀ, ਮਾਂ ਭੁੱਖ ਬੜੀ ਲੱਗੀ ਸੀ, ਬੜੇ ਤੁਸੀਂ ਮੌਕੇ 'ਤੇ ਆਏ ਹੋ। ਮਾਤਾ ਜੀ ਨੇ ਹੱਥ ਸੁੱਚੇ ਕਰਵਾਏ, ਪ੍ਰਸ਼ਾਦਾ ਪਾਣੀ ਬਾਬਾ ਜੀ ਨੂੰ ਪਰੋਸਿਆ, ਹੱਥ 'ਚ ਪੱਖੀ ਲੈ ਲਈ, ਮੰਦ ਮੰਦ ਪੱਖੀ ਚੱਲਦੇ ਨੇ ਕਿ ਮੱਖੀ ਨਾ ਬਵੇ, ਔਰ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਨੇ, ਛਕ ਲਿਆ ਬਾਬਾ ਜੀ ਨੇ, ਜਲ ਛਕਾਇਆ, ਲੱਸੀ ਛਕਾਈ, ਜਲ ਨਾਲ ਹੱਥ ਸੁੱਚੇ ਕਰਵਾਏ, ਔਰ ਹੱਥ ਜੋੜ ਲਏ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੇ ਇੰਨੇ ਇੰਨੇ ਸੇਵਕੋ, ਧੰਨ ਬਾਬਾ ਬੁੱਢਾ ਸਾਹਿਬ ਜੀ, ਖਾਲੀ ਝੋਲੀ ਹੈ ਅਤੇ ਕਿਰਪਾ ਕਰੋ। ਬਾਬਾ ਬੁੱਢਾ ਸਾਹਿਬ ਜੀ ਸੇਵਾ ਤੋਂ ਬੜੇ ਖੁਸ਼ ਹੋਏ, ਕਹਿਣ ਲੱਗੇ ਕਿ ਮਾਤਾ ਜੀ ਜਿਵੇਂ ਤੁਸੀਂ ਮੈਨੂੰ ਭੁੱਖੇ ਨੂੰ ਭੋਜਨ ਛਕਾਇਆ ਹੈ ਨਾ, ਇਹਦਾ ਭੁੱਖਿਆਂ ਦੇ ਪੇਟ ਭਰੇਗਾ, ਰਾਜ ਭਾਗ ਦੀਆਂ ਬਖਸ਼ਿਸ਼ਾਂ ਕਰੇਗਾ, ਔਰ ਜਿਵੇਂ ਪਿਆਜ਼ ਭੰਨਿਆ ਮੈਨੇ ਇਸ ਤਰੀਕੇ ਨਾਲ ਤੁਰਕਾਂ ਦੇ ਸਿਰ ਭੰਨੇਗਾ, ਮੀਰੀ ਪੀਰੀ ਦਾ ਮਾਲਕ ਹੋਵੇਗਾ, ਤੁਰਕ ਫੌਜਾਂ ਚੜ੍ਹ ਕੇ ਆਉਣਗੀਆਂ, ਕਾਲੀਆਂ ਘਟਾਵਾਂ ਜਿਹਦੇ ਜਿੱਦਾਂ ਆਉਂਦੀਆਂ, ਇੱਦਾਂ ਤੁਰਕ ਫੌਜਾਂ ਆਉਣਗੀਆਂ ਅਤੇ ਬਿਜਲੀ ਵਾਂਗ ਉਹਦੀ ਤਲਵਾਰ ਚਮਕੇਗੀ, ਇਹ ਵਰ ਦਿੱਤੇ ਨੇ। ਸੋ ਮਾਤਾ ਜੀ ਬੜੇ ਅਤਿ ਪ੍ਰਸੰਨ ਹੋਏ। ਸਮਾਂ ਆਇਆ ਸਤਸੰਗੀਓ, ਗੁਰੂ ਅਰਜਨ ਦੇਵ ਜੀ ਨੇ ਈਰਖਾ ਤੋਂ ਕਿਨਾਰਾ ਕਰ ਲਿਆ, ਭਰਾ ਪ੍ਰਿਥੀ ਚੰਦ ਜੀ ਬੜੀ ਈਰਖਾ ਕਰਦਾ ਹੈ, ਅਤੇ ਗੁਰੂ ਜੀ ਨੇ ਈਰਖਾ ਤੋਂ ਕਿਨਾਰਾ ਕੀਤਾ, ਬਾਬਾ ਬੁੱਢਾ ਸਾਹਿਬ ਦੇ ਬਚਨ ਯਾਦ ਕੀਤੇ। ਬਡਾਲੀ ਪਿੰਡ ਛੋਟਾ ਜਿਹਾ, ਉੱਥੇ ਕਿਸੇ ਸੇਵਕ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਦੇ ਘਰ ਗਏ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਅਟਾਰੀ ਸਾਹਿਬ। ਸੋ ਧੰਨ ਬਾਬਾ ਬੁੱਢਾ ਸਾਹਿਬ ਜੀ ਆਏ ਬੀੜ ਸਾਹਿਬ ਤੋਂ, ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਬਾਬਾ ਜੀ ਨਾਮ ਰੱਖੋ। ਸੋ ਆਪ ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਸ੍ਰੀ ਹਰਗੋਬਿੰਦ ਸਾਹਿਬ। ਸੋ ਪਰਵਰਸ਼ ਹੋਈ, ਬੜੇ ਪਿਆਰ ਨਾਲ ਸਤਸੰਗ ਜਾਰੀ ਦੀ ਪਰਵਰਸ਼ ਚੱਲੀ, ਸਰੀਕਾਂ ਦੇ ਮਨਾਂ ਵਿੱਚ ਬੜਾ ਦੁੱਖ ਹੋਇਆ। ਅੰਤ ਨੂੰ ਸਤਸੰਗ ਜਿਹੜੇ ਸਰੀਕ ਸੀ ਉਹਨਾਂ ਨੇ ਚਾਲਾਂ ਚੱਲੀਆਂ, ਬੇਅੰਤ ਕੋਸ਼ਿਸ਼ਾਂ ਕੀਤੀਆਂ, ਦਾਈ ਨੂੰ ਭੇਜਿਆ ਜ਼ਹਿਰ ਲਾ ਕੇ ਦੇ ਕੇ, ਸੋ ਦਾਈ ਦਾ ਉਧਾਰ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇੱਕ ਸਪੇਰੇ ਰਾਹੀਂ ਇੱਕ ਜ਼ਹਿਰੀਲਾ ਸੱਪ ਸਟਵਾਇਆ ਗਿਆ ਵਿਹੜੇ ਵਿੱਚ, ਛੇਵੇਂ ਪਾਤਸ਼ਾਹ ਜੀ ਨੇ ਉਹਦਾ ਵੀ ਉਧਾਰ ਕੀਤਾ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਸੋ ਉਸ ਤੋਂ ਬਾਅਦ ਵਿੱਚ ਇੱਕ ਖਡਾਵੇ ਰਾਹੀਂ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਗੱਲ ਨਹੀਂ ਬਣੀ, ਫਿਰ ਨਹੀਂ ਇੱਥੋਂ ਨਹੀਂ ਹਟੇ। ਫਿਰ ਬੱਚੇ ਖੇਡਦੇ ਨੇ ਇਕੱਠੇ, ਹੱਠਦੇ ਨੇ, ਖੇਡਦੇ ਨੇ, ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਕਹਾਣੀ ਸੀ, ਸਾਥੀ ਸੀ ਮੋਹਣ, ਉਸ ਬੱਚੇ ਨੂੰ ਇੱਕ ਜ਼ਹਿਰੀਲੀ ਮਿਠਾਈ ਦਿੱਤੀ ਗਈ ਅਤੇ ਉਹਨੂੰ ਪੜਾਇਆ ਗਿਆ ਚੰਗੀ ਤਰ੍ਹਾਂ, ਬੇਟਾ ਜਿਹੜੀ ਸੱਜੇ ਜੇਬ ਵਿੱਚ ਮਿਠਿਆਈ ਹੈ ਇਹ ਤੂੰ ਖਾਣੀ ਹੈ, ਜਿਹੜੀ ਖੱਬੀ ਜੇਬ ਦੇ ਵਿੱਚ ਇਹ ਦੇ ਨਹੀਂ ਹਰਗੋਬਿੰਦ ਨੂੰ। ਸਤਸੰਗੀਓ, ਜਿਕਰ ਮਿਲਦਾ ਹੈ ਕਿ ਬੱਚੇ ਨੇ ਜਿਹੜੀ ਮਿਠਾਈ ਖਾਣੀ ਸੀ ਆਪ ਉਹ ਦੇ ਦਿੱਤੀ ਛੇਵੇਂ ਪਾਤਸ਼ਾਹ ਨੂੰ ਅਤੇ ਆਪ ਖਾ ਲਈ ਦੂਸਰੀ। ਸਤਸੰਗੀਓ, ਨੁਕਸਾਨ ਹੋਇਆ ਉਸ ਬੱਚੇ ਦਾ, ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਮਿਹਰ ਦਾ ਹੱਥ ਰੱਖਿਆ, ਵਾਹਿਗੁਰੂ ਨੇ ਬਚ ਗਏ। ਮਤਲਬ ਹੈ ਕਿ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਰੀਕਾਂ ਨੇ, ਅੰਤ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਮਿੰਗਾ ਹੋਆ। ਧੰਨ ਬਾਬਾ ਬੁੱਢਾ ਸਾਹਿਬ ਨੇ ਊੜਾ ਐੜਾ ਈੜੀ ਪੜ੍ਹਾ ਕੇ ਗੁਰਮੁਖੀ ਅੱਖਰ ਅਤੇ ਆਪ ਜੀ ਨੂੰ ਸਤਸੰਗ ਗੁਰਮਤਿ ਦੀ ਵਿੱਦਿਆ ਦੀ ਜਾਗ ਲਾਈ, ਕਿਉਂਕਿ ਅਵਤਾਰੀ ਮਹਾਂਪੁਰਸ਼ਾਂ ਨੂੰ ਵਿੱਦਿਆ ਦੀ ਲੋੜ ਨਹੀਂ ਹੁੰਦੀ, ਸਿਰਫ ਇੱਕ ਮਰਿਆਦਾ ਕਰਨੀ ਹੁੰਦੀ ਹੈ, ਉਹਦੇ ਸਾਰੀਆਂ ਵਿੱਦਿਆ ਦੇ ਮਾਲਕ ਹੁੰਦੇ ਨੇ ਸਤਸੰਗੀਓ। ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਗੱਤਕੇ ਦੇ ਜਿਹੜੇ ਸੀ ਜੋ ਵਿੱਦਿਆ ਹੈ ਸ਼ਸਤਰ ਵਿੱਦਿਆ, ਇਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਰੇਕ ਹੀ ਕਾਰਜ ਦੇ ਵਿੱਚ ਬਹੁਤ ਛੇਤੀ ਨਿਪੁੰਨ ਹੋ ਗਏ, ਬਹੁਤ ਛੇਤੀ ਹੀ ਆਪ ਜੀ ਨੇ ਸੋ ਸ਼ਸਤਰ ਵਿੱਦਿਆ ਸ਼ਾਸਤਰ ਵਿੱਦਿਆ ਇਹ ਗ੍ਰਹਿਣ ਕਰ ਲਈ। ਸੋ ਛੇਵੇਂ ਪਾਤਸ਼ਾਹ ਜੀ ਮਹਾਰਾਜ 11 ਸਾਲ ਦੀ ਅਵਸਥਾ ਸੀ, ਪਿਤਾ ਗੁਰੂ ਅਰਜਨ ਦੇਵ ਸਾਹਿਬ ਸ਼ਹੀਦੀ ਲਈ ਲਾਹੌਰ ਚਲੇ ਗਏ, ਆਪ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ, ਬਚਨ ਕਰ ਗਏ ਕਿ ਸਾਡੇ ਪਿੱਛੋਂ
ਤਖ਼ਤ ਰਚਣਾ ਹੈ। ਔਰ ਮੀਰੀ ਪੀਰ ਦੀਆਂ ਦੋ ਕਿਰਪਾਨਾਂ ਪਹਿਣ ਕੇ ਸ਼ਸਤਰ ਵਿੱਦਿਆ ਦੇ ਵਿੱਚ ਮਾਹਰ ਸੂਰਮੇ ਰੱਖਣੇ ਨੇ, ਤਿਆਰ ਬਰ ਤਿਆਰ ਰਹਿਣਾ ਹੈ। ਸੋ ਉਹਨਾਂ ਦੇ ਬਚਨ ਮੁਤਾਬਕ ਆਪ ਜੀ ਉਹਨਾਂ ਦੀ ਸ਼ਹੀਦੀ ਤੋਂ ਉਪਰੰਤ ਪੰਜ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਨੂੰ ਮਾਰੇ ਇਸ ਤਰੀਕੇ ਨਾਲ ਅਤਿਆਚਾਰ ਜ਼ੁਲਮ ਕਰਕੇ ਬਹੁਤ ਹੀ ਕਸ਼ਟ ਦੇ ਕੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ, ਤਿਨ੍ਹਾਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਹੈ। ਸੋ ਇੱਕ ਬਕਾਇਦਾ ਇਕੱਠ ਕੀਤਾ ਗਿਆ, ਉਸ ਇਕੱਠ ਵਿੱਚ ਛੇਵੇਂ ਪਾਤਸ਼ਾਹ ਮਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਕਾਇਦਾ ਗੁਰਤਾ ਗੱਦੀ ਦੀ ਸਾਰੀ ਮਰਯਾਦਾ ਕੀਤੀ ਗਈ। ਔਰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੇ ਬਚਨਾਂ ਅਨੁਸਾਰ ਸੋ ਤਖ਼ਤ ਰਚਿਆ, ਸਤਸੰਗਿਓ ਤਖ਼ਤ। ਅਤੇ ਬੇਨਤੀ ਕਰਦੇ ਹਾਂ, ਸਾਡੇ ਇਤਿਹਾਸ ਵਿੱਚ ਲਿਖਿਆ, ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ। ਬਾਬਾ ਬੁੱਢਾ ਸਾਹਿਬ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਉਹ ਤਖ਼ਤ ਬਣਾਇਆ ਅਤੇ ਨੀਂਹ ਰੱਖੀ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਤੇਜ਼ ਪ੍ਰਤਾਪ ਨਾਲ। ਸਾਡਾ ਮਹਿਕਮਾ ਸਾਸੀ ਸਾਰੇ ਗੁਰੂ ਦੇ ਪਿਆਰੇ ਵਜ਼ੀਰ ਮਹਾਰਾਜ ਜੀ ਦੇ ਰਾਗੀ ਸਾਹਿਬਾਨ ਬੈਠੇ ਨੇ, ਸਾਨੂੰ ਇੱਟਾਂ ਲਾਉਣੀਆਂ ਨਹੀਂ ਆਉਂਦੀਆਂ, ਸਾਡਾ ਕੰਮ ਹੀ ਨਹੀਂ। ਪਰ ਧੰਨ ਹੈ ਬਾਬਾ ਬੁੱਢਾ ਸਾਹਿਬ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਜੀ ਦੇ ਅਤੇ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਸਾਹਿਬ ਜੀ, ਦੋਨਾਂ ਨੇ ਰਾਜਗਿਰੀ ਦੀਆਂ ਇੱਟਾਂ ਲਾ ਕੇ ਚੂਨੇ ਰਾਹੀਂ ਤਖ਼ਤ ਸਜਾਇਆ। ਉਹ ਤਖ਼ਤ ਅੱਜ ਵੀ ਹੈਗਾ, ਖਿਆਲ ਕਰਿਓ, ਧਿਆਨ ਨਾਲ ਬੇਨਤੀ ਸੁਣਿਓ। ਜਿਹੜਾ ਅਕਾਲ ਤਖ਼ਤ ਸਾਹਿਬ ਰਚਿਆ ਗਿਆ, ਬੁੱਢਾ ਔ ਗੁਰਦਾਸ ਬਣਾਇਓ, ਕਿਸੇ ਰਾਜ ਨੇ ਹੱਥ ਨਾ ਲਾਇਓ। ਅੱਜ ਵੀ ਸੱਚਖੰਡ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਬਾਹਰ ਆਓ, ਦਰਸ਼ਨ ਜੋੜੀ ਅੱਗੇ ਨਮਸਕਾਰ ਕਰਕੇ ਗੁਰੂ ਜੀ ਨੂੰ ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰ ਲਓ, ਤੁਰੇ ਜਾਓ ਥੱਲੇ ਥੱਲੇ ਸਿੱਧੇ। ਅਤੇ ਜਦੋਂ ਆਪਾਂ ਜਾਣੇ ਛੋਟੇ ਛੋਟੇ ਪਿੱਲਰਾਂ ਦੇ ਗੋਲਾਈ ਦੇ ਵਿੱਚ ਪਿੱਲਰ ਲੱਗੇ, ਕੱਚ ਲੱਗਾ, ਉਹਦੇ ਅੰਦਰ ਵੇਖੋ ਛੋਟੀ ਛੋਟੀ ਇੱਟ ਦਾ ਬਣਿਆ ਹੋਇਆ ਸਟਰਕਚਰ ਹੈ, ਉਹ ਹੈ ਤਖ਼ਤ ਜਿਹੜਾ ਬਾਬਾ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਬਣਾਇਆ ਸੀ। ਅਤੇ ਬੇਨਤੀ ਕਰਦੇ ਹਾਂ, ਸਾਡੇ ਮਨ 'ਚ ਖਿਆਲ ਆ ਜਾਂਦਾ ਜੋ ਅਕਾਲ ਤਖ਼ਤ ਸਾਹਿਬ ਦੀ ਵੱਡੀ ਵੱਡੀ ਭਾਰੀ ਬਿਲਡਿੰਗ, ਨਹੀਂ ਉਹ ਨਹੀਂ, ਇਹ ਤਾਂ ਬਾਅਦ ਵਿੱਚ ਸਿੱਖ ਸਰਦਾਰਾਂ ਨੇ ਬਣਾਈ ਉੱਥੇ ਮਰਯਾਦਾ ਚਲਾਉਣ ਲਈ, ਜਿਵੇਂ ਆਪਾਂ ਤੁਹਾਡੇ ਤਿਲ ਫੁੱਲ ਦੇ ਨਾਲ ਗੁਰੂ ਘਰ ਬਣੇ ਨੇ, ਪ੍ਰੋਗਰਾਮਾਂ ਦੇ ਵਾਸਤੇ ਵੱਖ ਵੱਖ ਹਾਲ ਬਣਦੇ ਨੇ, ਲੰਗਰ ਹਾਲ ਬਣਦੇ ਨੇ, ਇੱਦਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਚਲਾਉਣ ਲਈ ਜਿਹੜੀ ਬਿਲਡਿੰਗ ਬਣੀ ਇਹ ਬਾਅਦ ਵਿੱਚ ਬਣੀ ਆ, ਉਹ ਤਖ਼ਤ ਅੱਜ ਵੀ ਮੌਜੂਦ ਹੋ। 1984 ਜਿਹੜਾ ਤਖ਼ਤ ਢੱਠਾ ਸੀ ਇਹ ਸਰਦਾਰਾਂ ਸਿੱਖ ਸਰਦਾਰਾਂ ਮਿਸ਼ਲਾਂ ਨੇ ਬਣਾਇਆ ਸੀ ਸਤਸੰਗੀਓ। ਉਹਦੀ ਸੇਵਾ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਸਾਰੀ ਸੇਵਾ ਦੇ ਵਿੱਚ ਲਗਭਗ ਅਸੀਂ ਹਾਜ਼ਰ ਰਹੇ। ਅਤੇ ਬੇਨਤੀ ਕਰਦੇ ਹਾਂ ਕਿ ਬੁੱਢਾ ਔ ਗੁਰਦਾਸ ਬਣਾਇਓ, ਕਿਸੇ ਰਾਜ ਨੇ ਹੱਥ ਨਾ ਲਾਇਓ। ਬ੍ਰਹਮ ਗਿਆਨੀ ਗੁਰਸਿੱਖਾਂ ਨੇ ਬਣਾਇਆ ਸੀ, ਪਰ ਜਦੋਂ ਸਰਕਾਰੀ ਤੌਰ 'ਤੇ ਸੇਵਾ ਕੀਤੀ ਗਈ 84 ਤੋਂ ਬਾਅਦ ਵਿੱਚ ਸਮੇਂ ਦੀ ਸਰਕਾਰ ਨੇ ਕਰਵਾਈ, ਔਰ ਜਦੋਂ ਦੁਬਾਰਾ ਸਿੱਖ ਪੰਥ ਨੇ ਉਹਨੂੰ ਨਾਮ ਮਨਜ਼ੂਰ ਕਰ ਦਿੱਤਾ ਅਤੇ ਸਰਕਾਰ ਦੇ ਪੈਸੇ ਲੱਗੇ, ਸਰਕਾਰੀ ਤਰੀਕੇ ਨਾਲ ਬਣੀ ਹੈ। ਅਤੇ ਜਦੋਂ ਉਹ ਜਿਹੜੀ ਬਿਲਡਿੰਗ ਸੀ ਪਹਿਲੀ ਜਿਹੜੀ ਸਰਕਾਰੀ ਸੇਵਾਦਾਰੀ ਬਣਾਈ ਗਈ ਸੀ, ਉਹਨੂੰ ਸਤਸੰਗੀ ਜਦੋਂ ਢਾਉਣ ਦਾ ਐਲਾਨ ਕੀਤਾ ਗਿਆ, ਉੱਥੋਂ ਸੋਨੇ ਦੇ ਪੱਤਰੇ ਲਾਉਣੇ ਸ਼ੁਰੂ ਕੀਤੇ, ਕਲਸ ਲਾਇਆ, ਫਿਰ ਸਤਸੰਗ ਕਲਸ ਹੁੰਦਾ ਉੱਪਰ ਜਿਹੜਾ ਲੱਗਾਂ ਦਾ ਗਾਗਰਾ ਵਗੈਰਾ ਉੱਥੋਂ ਥੱਲੇ, ਜਦੋਂ ਉੱਥੋਂ ਪੱਤਰੇ ਸੋਨੇ ਦੇ ਲਾਉਣ ਲੱਗੇ, ਥੱਲੇ ਸਿਗਰਟ ਬੀੜੀਆਂ ਅਤੇ ਆੜੇ ਸੇਵੰਗ ਵਾਲੇ ਬਲੇਡ ਨਿਕਲੇ, ਸਿਗਰਟਾਂ ਨਿਕਲੀਆਂ, ਬੀੜੀਆਂ ਨਿਕਲੀਆਂ, ਸੇਵੰਗ ਵਾਲੇ ਬਲੇਡ ਨਿਕਲੇ, ਪੱਤਰਕਾਰਾਂ ਨੂੰ ਵਿਖਾਏ ਗਏ ਥੱਲੇ ਲਿਆ ਕੇ। ਉਹ ਕੀ ਸੀ, ਬਈਏ ਲਾ ਛੱਡੇ ਉੱਥੇ, ਬਈਏ ਉਹ ਬਈਏ ਸਿਗਰਟ ਫੂਕਣੀ ਵਿੱਚ ਤੋਂ ਦੇਣੀ, ਉਹ ਪ੍ਰਵਾਨ

ਛੇਵੇਂ ਪਾਤਸ਼ਾਹ ਉਹਦੇ ਤੇ ਸੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਗੁਰਤਾ ਗੱਦੀ ਦੀ ਸੰਪੂਰਨ ਰਸਮ ਕੀਤੀ। ਦੋ ਕਿਰਪਾਨਾਂ ਲਈ ਪਹਿਨੀਆਂ ਸਤਸੰਗੀ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਬਲਕ ਦਰਵਾਜ਼ਾ ਬਲਕ ਬਖੀਰ ਦੀ, ਨਾਲ ਨੀਲ ਸੂਰਮੇ ਨੀਲ ਨਲ, ਮਾਰ ਤੁਰਕਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਨਾਥ ਤੇ ਅਬਦੁੱਲ ਸਤਸੰਗੀ ਵੱਡੇ ਭਾਰੀ ਢਾਡੀ ਸੀ। ਇਹਨਾਂ ਨੇ ਬਾਦਸ਼ਾਹ ਦੇ ਦਰਬਾਰਾਂ ਵਿੱਚ ਵੀ ਜਾ ਕੇ ਢਾਡੀ ਵਾਰਾਂ ਗਾਈਆਂ ਸੀ। ਜਦੋਂ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਏ, ਭਾਈ ਬਿਧੀ ਚੰਦ ਜੀ ਲੈ ਕੇ ਆਏ, ਉਹਨਾਂ ਦੇ ਪਿੰਡੋਂ ਸੀ ਇਹ। ਸੋ ਸੱਤੇ ਦੇ ਬਲਵੰਡੇ ਦੇ ਮਾਸੀ ਦੇ ਪੁੱਤ ਸੀ ਪਿਆਰੇ ਹੋਏ, ਸੁਰ ਸਿੰਘ ਤੋਂ ਸੀ। ਹਾਥੀ ਤੇ ਬਿਠਾ ਕੇ ਲਿਆਂਦੇ, ਦੂਰੋਂ ਆਉਂਦਿਆਂ ਉਹਨਾਂ ਨੇ ਵੇਖਿਆ ਛੇਵੇਂ ਪਾਤਸ਼ਾਹ ਦਾ ਜਾਹੋ ਜਲਾਲ। ਤੁਰੇ ਤੁਰੇ ਆਉਂਦਿਆਂ ਨੇ ਕਵਿਤਾ ਬਣਾ ਲਈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਲਾਸਟ ਤੇ ਉਹਨਾਂ ਕਿਹਾ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਛੇਵੇਂ ਪਾਤਸ਼ਾਹ, ਜਿਹੜੀ ਤੇਰੀ ਪੱਗ ਹੈ ਨਾ, ਇਹਦੇ ਬਰਾਬਰ ਜਹਾਂਗੀਰ ਦੀ ਪੱਗ ਕੁਛ ਵੀ ਨਹੀਂ। ਪੱਗ ਕੀ ਹੁੰਦੀ, ਇੱਜ਼ਤ ਹੁੰਦੀ ਹੈ। ਜਿੰਨਾ ਤੁਹਾਡੀ ਆਨੋ ਸ਼ਾਵਤ ਹੈ, ਜਿੰਨਾ ਤੁਹਾਡਾ ਜਾਹੋ ਜਲਾਲ ਹੈ, ਜਹਾਂਗੀਰ ਤੇ ਕੁਛ ਵੀ ਨਹੀਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਦੀ ਤਖ਼ਤ ਤੇ ਬੈਠੇ ਸਮੇਂ ਦੀ ਸਰਕਾਰ ਨੇ ਕੁਛ ਬੰਦਿਸ਼ਾਂ ਲਾਈਆਂ ਸੀ। ਕੀ ਸੀ ਬੰਦਸਾਂ? ਕਿ ਕੋਈ ਪਗੜੀ ਸਿਰ ਤੇ ਨਹੀਂ ਬਣ ਸਕਦਾ, ਕਿਉਂਕਿ ਜਦੋਂ ਮੁਗਲਾਂ ਨੇ ਆ ਕੇ ਹਿੰਦੁਸਤਾਨ ਉੱਤੇ ਰਾਜ ਕੀਤਾ ਹੈ, ਇੱਥੋਂ ਦੇ ਲੋਕ ਸਾਰੇ ਪਗੜੀ ਬੰਨਦੇ ਸੀ। 1959 ਦੀ ਫੋਟੋ ਮੈਂ ਪਾਰਲੀਮੈਂਟ ਦੀ ਵੇਖੀ ਹੈ, ਲੋਕ ਸਭਾ ਦੀ, ਲਗਭਗ ਸਾਰਿਆਂ ਦੇ ਸਿਰ ਤੇ ਪਗੜੀ ਹੁੰਦੀ ਸੀ, ਬਜ਼ੁਰਗ ਬੈਠੇ ਨੇ। ਪਹਿਲਾਂ ਸਮਿਆਂ ਦੇ ਵਿੱਚ ਹਿੰਦੂ ਵੀਰ ਵੀ ਪੱਗ ਬੰਨਦੇ ਸੀ। ਸਾਡੇ ਪਿੰਡ ਦੁਕਾਨਾਂ ਦੀ 2-3 ਬਾਣੀਆਂ ਦੀ, ਉਹ ਪੱਗ ਸਿਰ ਤੇ ਬੰਨ ਦਿੰਦੇ ਸੀ। ਹੁਣ ਤਾਂ ਗਈ ਸਾਰਿਆਂ ਦੇ, ਸਾਡੇ ਸਿੱਖਾਂ ਦੇ ਸਿਰਾਂ ਤੋਂ ਗਈ। ਤੇ ਸਤਸੰਗੀਓ, ਇਸ ਪ੍ਰਕਾਰ ਜਿਹੜੀ ਸੀ ਉਹ ਪਗੜੀ ਬੰਨਿਆ ਕਰਦੇ ਸੀ ਸਾਰੇ। ਤੇ ਮੁਗਲਾਂ ਨੇ ਸੋਚਿਆ ਕਿ ਅਸੀਂ ਪੱਗ ਬੰਨਦੇ ਹਾਂ, ਇਹ ਜਿਹੜੇ ਗੁਲਾਮ ਲੋਕ ਇਹ ਵੀ ਪੱਗ ਬੰਨਦੇ ਨੇ, ਤੇ ਕੋਈ ਫਰਕ ਹੋਣਾ ਚਾਹੀਦਾ। ਉਹਨਾਂ ਐਲਾਨ ਕਰ ਦਿੱਤਾ, ਕੋਈ ਵੀ ਗੁਲਾਮ ਵਿਅਕਤੀ, ਭਾਵੇਂ ਮੁਸਲਮਾਨ, ਸਿਰ ਤੇ ਪੱਗ ਬੰਨਣਗੇ, ਤੇ ਜਿਹੜਾ ਵੀ ਗੁਲਾਮ ਬੰਦਾ ਸਿਰ ਤੇ ਟੋਪੀ ਰੱਖੇਗਾ, ਟੋਪੀ ਗੁਲਾਮੀ ਦੀ ਨਿਸ਼ਾਨੀ ਹੈ, ਔਰ ਜਿਹੜੀ ਦਸਤਾਰ ਹੈ ਆਉਣ ਸ਼ਾਨ ਦੀ ਨਿਸ਼ਾਨੀ। ਪਿਆਰਿਓ, ਸਾਬਤ ਸੂਰਤ ਦਸਤਾਰ ਸਿਰਾ। ਤੇ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ, ਸਰਕਾਰ ਕਹਿੰਦੀ ਪੱਗ ਨਹੀਂ ਬੰਨਣੀ, ਅਸੀਂ ਦੋਹਰੀ ਬੰਨਾਂਗੇ, ਇੱਕ ਥੱਲੇ ਇੱਕ ਉੱਪਰ, ਦੋਹਰੀ ਦਸਤਾਰ। ਸ਼ਸਤਰ ਨਹੀਂ ਪਹਿਨਣੇ, ਦੋਹਰੇ ਸ਼ਸਤਰ ਪਹਿਨਾਂਗੇ, ਘੋੜੀ ਦੀ ਸਵਾਰੀ ਨਹੀਂ ਕਰਨੀ, 2-2 ਘੋੜਿਆਂ 'ਤੇ ਸਵਾਰੀਆਂ ਕਰਾਂਗੇ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਫੌਜਾਂ ਰੱਖੀਆਂ, ਜੰਗੀ ਅਭਿਆਸ ਕੀਤੇ, ਸਮੇਂ ਦੀ ਸਰਕਾਰ ਲੜੀ, ਗਵਾਲੀਅਰ ਦੇ ਕਿਲ੍ਹੇ 'ਚ ਭੇਜਿਆ ਛੇਵੇਂ ਪਾਤਸ਼ਾਹ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਮੁਕਤੀਦਾਤਾ ਬਣ ਕੇ, ਬੰਦੀ ਛੋੜਦਾਤੇ ਬਣ ਕੇ ਆਏ, ਔਰ ਚੰਦੂ ਨੂੰ ਪਕੜ ਕੇ ਨੱਕ 'ਚ ਨਕੇਲ ਪਾ ਕੇ ਤਸੀਹੇ ਦੇ ਕੇ ਉਸ ਦੁਸ਼ਟ ਨੂੰ ਮਾਰਿਆ ਛੇਵੇਂ ਪਾਤਸ਼ਾਹ ਜੀ ਨੇ। ਸਮਾਂ ਆਇਆ ਸਤਸੰਗੀ, ਸ਼ਿਕਾਰ ਖੇਡਣ ਵਾਸਤੇ ਗਏ ਸੱਚੇ ਪਾਤਸ਼ਾਹ ਮੀਰਾਂ ਕੋਟ ਅੰਮ੍ਰਿਤਸਰ ਸਾਹਿਬ ਏਅਰਪੋਰਟ ਦੇ ਨੇੜੇ। ਉੱਥੇ ਮਹਾਰਾਜ ਨੇ ਸ਼ਿਕਾਰ ਖੇਡਿਆ ਤੇ ਇੱਕ ਸ਼ਾਹੀ ਬਾਜ ਉਹਨੂੰ ਗੁਰੂ ਕੇ ਬਾਜ ਨੇ ਮਾਰ ਮੁਕਾਇਆ, ਤੇ ਸੱਚੇ ਪਾਤਸ਼ਾਹ ਜੀ ਨੇ ਉਸ ਬਾਜ ਨੂੰ ਫੜ ਲਿਆ ਜ਼ਖਮੀ ਹਾਲਤ 'ਚ। ਸ਼ਾਹੀ ਫੌਜ ਆਈ, ਦੌਕੇ ਮਾਰ ਲੱਗੀ, ਇਹ ਸ਼ਾਹੀ ਰੱਖ ਹੈ, ਇੱਥੇ ਤੁਸੀਂ ਨਹੀਂ ਸ਼ਿਕਾਰ ਖੇਡ ਸਕਦੇ। ਛੇਵੇਂ ਪਾਤਸ਼ਾਹ ਕਹਿੰਦੇ ਆਕਾਸ਼ ਚੋੜ ਦਾ ਬਾਜ ਫੜਿਆ ਸੀ, ਕਿਸੇ ਤੋਂ ਖੋਇਆ ਨੀਗਾ, ਜਾਓ ਜਿੱਥੇ ਮਰਜ਼ੀ ਦੱਸ ਦਿਓ। ਲਾਹੌਰ ਜਾ ਕੇ ਰੌਲਾ ਪਾਇਆ, ਅੱਜ ਬਾਜ ਨੂੰ ਹੱਥ ਪਾਇਆ, ਕੱਲ੍ਹ ਨੂੰ ਤਾਜ ਨੂੰ ਪਾਉਣਗੇ। 7,000 ਫੌਜ ਭੇਜੀ ਮੁਖਲਿਸ ਖਾਂ ਦੀ ਗਵਾਹੀ ਵਿੱਚ, ਅੰਮ੍ਰਿਤਸਰ ਜੰਗ ਹੋਇਆ ਜਿੱਥੇ ਖਾਲਸਾ ਕਾਲਜ ਹੈ। ਛੇਵੇਂ ਪਾਤਸ਼ਾਹ ਜੀ ਨੇ ਉਹ ਜੰਗ ਜਿੱਤਿਆ। ਸਮਾਂ ਆਇਆ ਸਤਸੰਗੀਓ, ਦੂਸਰਾ ਜੰਗ ਹਰਗੋਬਿੰਦਪੁਰ ਹੋਇਆ। ਜਲੰਧਰ ਦਾ ਸੂਬੇਦਾਰ ਅਬਦੁਲ ਖਾਨ 15,000 ਫੌਜ ਲੈ ਕੇ ਆਇਆ ਤੇ ਪੁੱਤਰਾਂ ਸਮੇਤ, ਫੌਜ ਸਮੇਤ ਮਾਰਿਆ ਗਿਆ। ਘੋੜੇ ਖੋਲੇ ਦੋ ਗੁਰੂ ਦੇ ਸਿੱਖਾਂ ਕੋਲ, ਭਾਈ ਬਿਧੀ ਚੰਦ ਜੀ ਲੈ ਕੇ ਆਏ ਤੇ ਸਾਰਾ ਪਤਾ ਦੱਸਦਾ, ਮੇਰੇ ਗੁਰੂ ਸੱਚੇ ਪਾਤਸ਼ਾਹ ਡਰੋਲੀ ਬੈਠੇ ਨੇ। ਫੌਜ 35,000 ਲਾਲਾ ਬੇਗ ਦੀ ਗਵਾਹੀ 'ਚ ਆਈ, ਕਾਬਲ ਦਾ ਸੂਬੇਦਾਰ ਸੀ। ਭਾਰੀ ਜੰਗ ਹੋਇਆ, 35,000 ਫੌਜ ਸਮੇਤ ਲਾਲਾ ਬੇਗ ਦੇ ਮਾਰੇ ਗਈ, ਔਰ ਪੈਂਦੇ ਖਾਨ ਗੁਰੂ ਮਹਾਰਾਜ ਨੇ ਪਾਲਿਆ ਸੀ ਛੋਟਾਂ ਦਾ, ਨਿਮਖਰਾਮੀ ਬਣ ਕੇ ਤੇ ਇਹਨੇ ਫੌਜ ਲੈਣ ਦੀ। 75,000 ਫੌਜ ਆਈ, ਰਸਤੇ 'ਚ ਕੁਝ ਫੌਜ ਹੋਰ, ਕੁਝ ਲੁਟੇਰੇ ਰਲ ਗਏ। 1,00,000 ਫੌਜ ਨੇ ਹਮਲਾ ਕੀਤਾ ਕਰਤਾਰਪੁਰ ਸਾਹਿਬ ਉੱਤੇ। ਸ਼ਾਮ ਤੱਕ ਸਾਰੀ ਫੌਜ ਮਾਰ ਕੇ 8 ਪਹਿਰਾਂ 'ਚ ਜੰਗ ਜਿੱਤਿਆ ਛੇਵੇਂ ਪਾਤਸ਼ਾਹ ਨੇ, ਔਰ ਮਹਾਰਾਜ ਫਿਰ ਕੀਰਤਪੁਰ ਸਾਹਿਬ ਜਾ ਕੇ ਸ਼ਾਂਤ ਚਿੱਤ ਰਹਿਣ ਲੱਗ ਗਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬੇਨਤ ਪਰਉਪਕਾਰ ਨੇ ਸਤਸੰਗੀਓ, ਤੇ ਜਦੋਂ ਹਰਗੋਬਿੰਦਪੁਰ ਦਾ ਜੰਗ ਜਿੱਤਿਆ ਸੀ ਨਾ, ਤੇ ਮਹਾਰਾਜ ਨੇ ਬਚਨ ਕੀਤਾ ਕਿਸੇ ਨੂੰ ਜਪਜੀਤ ਸਾਹਿਬ ਦਾ ਪਾਠ ਆਉਂਦਾ ਜਬਾਨੀ ਭਾਈ, ਤੇ ਸਿੱਖਾਂ ਨੇ ਕਿਹਾ ਮਹਾਰਾਜ ਆਉਂਦਾ ਹੈ। ਇੱਕ ਸਿੱਖ ਉੱਠਿਆ, ਉਹਨੇ ਬਾਣੀ ਪੜ੍ਹੀ, ਮਹਾਰਾਜ ਨੇ ਸ਼ੁੱਧ ਬਾਣੀ ਸੁਣ ਕੇ ਤੇ ਜੋ ਉਹਨੇ ਮੂੰਹ ਮੰਗਿਆ, ਸਤਸੰਗੀ ਲੰਮੀ ਸਾਖੀ ਹੈ, ਮਹਾਰਾਜ ਕਹਿਣ ਲੱਗੇ ਗੁਰਸਿੱਖਾ ਸੀ ਤੇ ਤੈਨੂੰ ਗੁਰਤਾ ਗੱਦੀ ਦੇਣ ਲੱਗੇ ਸੀ, ਤੂੰ ਇਹ ਘੋੜਾ ਮੰਗ ਲਿਆ ਤੇ ਇਹ ਤੁਛ ਜੀ ਚੀਜ਼ ਮੰਗ ਬੈਠਾ।
ਸੋ ਮਹਾਰਾਜ ਨੇ ਵੇਖੋ ਗੁਰਬਾਣੀ ਦਾ

ਇੰਨਾ ਸਤਿਕਾਰ ਕੀਤਾ, ਗੁਰ ਤੱਕ ਗੱਦੀ ਦੇਣ ਨੂੰ ਸੱਚੇ ਪਾਤਸ਼ਾਹ ਜੀ ਤਿਆਰ ਹੋ ਗਏ। ਸੋ ਐਸੇ ਦੀਨ ਦਿਆਲ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਦੇ ਸ਼ੁਭ ਦਿਹਾੜੇ ਸੋ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਗੁਰੂ ਜੀ ਮਿਹਰ ਕਰਦੇ ਨੇ, ਕੂੜ ਕਪਟ ਕਮਾਮ ਦੇ ਕੂੜ ਪ੍ਰਗਟੀ ਆਇਆ, ਪ੍ਰਿਥੀ ਚੰਦ ਵਰਗੇ ਕੂੜ ਕਪਟ ਛਲ ਫਰੇਬ ਕਰਦੇ ਰਹੇ। ਅੰਤ ਨੂੰ ਯਾਰ ਹੋ ਗਿਆ, ਸਾਰੇ ਲੋਕਾਂ ਦੇ ਵਿੱਚ ਪਤਾ ਲੱਗ ਗਿਆ ਕਿ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਾਸਤੇ ਯਤਨ ਕੀਤੇ ਨੇ ਪ੍ਰਿਥੀ ਚੰਦ ਨੇ। ਸੋ ਇਸ ਲਈ ਕਹਿੰਦੇ ਇਹੋ ਜਿਹੇ ਬੰਦਿਆਂ ਦਾ ਅੰਤ ਨੂੰ ਜਿਹੜਾ ਕੂੜ ਹੈ ਇਹ ਪ੍ਰਗਟ ਹੋ ਜਾਂਦਾ ਹੈ। ਅੰਦਰ ਹੋਏ ਸੋ ਨਿਕਲੈ, ਨੈ ਛਪੈ ਛਪਾਇਆ। ਜੋ ਬੰਦੇ ਦੇ ਅੰਦਰ ਹੈ ਨਾ, ਜੋ ਪਾਵੇ ਭਾਂਡੇ ਵਸਤ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਹਿਰਦੇ ਚ ਵਸਤੂ ਪਾਈ ਉਹੀ ਨਿਕਲਦੀ ਹੈ। ਕਪਟ ਛਾਲ ਫਰੇਮ ਨਿਕਲਿਆ, ਉਹ ਕਦੇ ਲੁਕਿਆ ਨਹੀਂ ਰਹਿ ਸਕਦਾ। ਕੂੜ ਕਪਟ ਕਮਾਮ ਦੇ ਕੂੜੇ ਲਾਲਚ ਲੱਗਿਆ, ਫਿਰ ਜੋਨੀ ਪਾਇਆ। ਸੱਚੇ ਪਾਤਸ਼ਾਹ ਕਹਿੰਦੇ ਝੂਠ ਦੇ ਵਿੱਚ ਲਾਲਚ ਵਿੱਚ ਫਸਿਆ ਬੰਦਾ ਫਿਰ ਅੰਤ ਜੂਨੀ ਪਾਇਆ, ਜੂਨਾਂ ਦੇ ਵਿੱਚ ਪੈਂਦਾ, 84 ਲੱਖ ਦੇ ਗੇੜੇ ਚ ਪੈਂਦਾ। ਸਤਸੰਗੀਓ, ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ 3 ਆਨੰਦ ਕਾਰਜ ਹੋਏ। ਚੰਦੂ ਦੀ ਧੀ ਰਾਜ ਕੌਰ ਦਾ ਰਿਸ਼ਤਾ ਛੱਡਿਆ, ਉਸੇ ਦਿਨ ਸੱਚੇ ਪਾਤਸ਼ਾਹ ਨੂੰ 3 ਰਿਸ਼ਤੇ ਆਏ, ਡਰੋਲੀ ਤੋਂ ਵੈਰੂ, ਡੱਲੇ ਤੋਂ ਮੰਡਿਆਲੀ ਤੋਂ ਬਾਬਾ ਬਕਾਲਾ ਸਾਹਿਬ ਤੋਂ, ਮਾਤਾ ਦਮੋਦਰੀ, ਮਾਤਾ ਮਰਵਾਹੀ, ਮਾਤਾ ਨਾਨਕੀ ਜੀ। ਸਮਾਂ ਆਇਆ, ਮਾਤਾ ਦਮੋਦਰੀ ਦੇ ਘਰ 2 ਬੱਚਿਆਂ ਨੇ ਜਨਮ ਲਿਆ, ਬਾਬਾ ਗੁਰਦਿੱਤਾ ਜੀ ਔਰ ਬੀਬੀ ਬੀਰੋ ਜੀ, ਔਰ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮੱਲ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ, ਤਿੰਨਾਂ ਦਾ ਸਤਸੰਗੀਓ ਪ੍ਰਕਾਸ਼ ਹੋਇਆ। ਸਮਾਂ ਆਇਆ, ਗੁਰੂ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਕੀਤਾ ਬਟਾਲੇ ਵਿਖੇ ਮਾਤਾ ਅਨੰਤੀ ਜੀ ਨਾਲ। ਸਮਾਂ ਆਇਆ ਤੇ ਤਿੰਨਾਂ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ, ਨਾਮ ਰੱਖਿਆ ਗਿਆ ਪ੍ਰਿਥੀ ਚੰਦ। ਛੇਵੇਂ ਪਾਤਸ਼ਾਹ ਜੀ ਬੈਠੇ ਸੀ ਹਰਿਮੰਦਰ ਸਾਹਿਬ, ਇਹ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਜਾ ਕੇ ਵਧਾਈ ਦਿੱਤੀ ਸੇਵਾਦਾਰਨੀ ਨੇ, ਸੱਚੇ ਪਾਤਸ਼ਾਹ ਵਧਾਈ ਹੋਵੇ, ਤੁਹਾਡੇ ਘਰ ਪੋਤਰ ਆਇਆ ਪਹਿਲਾਂ। ਹੱਸ ਪਏ ਸੱਚੇ ਪਾਤਸ਼ਾਹ, ਮਹਾਰਾਜ ਹੱਸੇ ਕਿਉਂ ਅਜੇ? ਕਹਿੰਦੇ ਸਾਡੇ ਤਾਇਆ ਜੀ ਪ੍ਰਿਥੀ ਚੰਦ ਜੀ ਸਾਰੀ ਜ਼ਿੰਦਗੀ ਹੱਥ ਮਾਰਦੇ ਰਹੇ, ਯਤਨ ਕਰਦੇ ਰਹੇ, ਕੋਸ਼ਿਸ਼ਾਂ ਕਰਦੇ ਰਹੇ, ਸਾਡੇ ਗੁਰੂ ਪਿਤਾ ਤੇ ਫੌਜਾਂ ਚੜ੍ਹਾ ਕੇ ਸੁਲਹੀ ਖਾਨ ਸੁਲਭੀ ਖਾਨ ਨੂੰ ਲਿਆਉਂਦੇ ਰਹੇ, ਗੱਲ ਬਣੀ ਨਹੀਂ। ਅੰਤ ਨੂੰ ਮਨ ਚ ਇੱਛਾ ਲੈ ਕੇ ਮੈਂ ਗੁਰੂ ਬਣਨਾ ਸੀ, ਗੁਰੂ ਬਣਨਾ ਸੀ, ਅੱਖਾਂ ਮੀਟ ਗਏ ਤੇ ਗੁਰਬਾਣੀ ਦਾ ਫਰਮਾਨ, ਜਿੱਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾਨੀ, ਜਿੱਧਰ ਮਰ ਲੱਗਿਆ ਵਾਸ਼ਨਾ ਰਹਿ ਜੋ ਉਧਰ ਚਲਾ ਜਾਂਦਾ। ਛੇਵੇਂ ਪਾਤਸ਼ਾਹ ਜੀ ਕਹਿੰਦੇ ਸਾਡਾ ਤਾਇਆ ਹੀ ਸਾਡਾ ਪੋਤਰਾ ਬਣ ਕੇ ਸਾਡੇ ਘਰ ਆ ਗਿਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਸਾਡੇ ਤਾਇਆ ਜੀ ਪ੍ਰਿਥੀ ਚੰਦ ਹੀ ਸਾਡਾ ਪੋਤਰਾ ਬਣ ਕੇ ਸਾਡੇ ਘਰ ਜਨਮ ਪਏ, ਉਹੀ ਕੰਮ ਕਰਨਗੇ। ਇੱਦਾਂ ਹੀ ਕੀਤਾ। ਉਹੜਾ ਧੀਰ ਮੱਲ ਸੀ, ਉਹਨੇ ਵੀ ਸਤਸੰਗੀ ਇਸੇ ਪ੍ਰਕਾਰ ਗੁਰੂ ਬਣਨ ਦੇ ਯਤਨ ਕੀਤੇ। ਨਵੇਂ ਪਾਤਸ਼ਾਹ ਤੇ ਗੋਲੀ ਤੱਕ ਚਲਾ ਤੀ ਕਿ ਇਹਨਾਂ ਨੂੰ ਮੈਂ ਮਾਰਦਿਆਂ ਤੇ ਮੈਂ ਬਣ ਜਾ ਗੁਰੂ, ਮੇਰੇ ਚਾਚਾ ਜੀ ਨੇ ਗੁਰੂ ਤੇਗ ਬਹਾਦਰ ਜੀ, ਇਹਨਾਂ ਨੂੰ ਮਾਰਦਿਆਂ ਤੇ ਗੁਰਤਾ ਗੱਦੀ ਤੇ ਮੈਂ ਬੈਠ ਜਾਵਾਂ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਬੰਦਾ ਝੂਠ ਦੇ ਵਿੱਚ ਲਾਲਚ ਵਿੱਚ ਫਸਿਆ ਨਾ, ਫਿਰ ਜੂਨੀ ਪਾਇਆ, ਵਾਰ ਵਾਰ ਜੂਨਾਂ ਚ ਪੈਂਦਾ। ਭਾਈ ਨਾਨਕ ਜੋ ਬੀਜੇ ਸੋ ਖਾਮਣਾ, ਕਰਤਾ ਲਿਖ ਪਾਇਆ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰੰਗ ਕੀ ਵਾਰ ਦੀ 15ਵੀਂ ਪੌੜੀ ਦੀ ਸਮਾਪਤੀ ਤੇ ਮਿਹਰ ਕਰਦੇ। ਨਾਨਕ ਜੋ ਬੀਜੈ, ਗੁਰੂ ਰਾਮਦਾਸ ਜੀ ਕਹਿੰਦੇ ਜੋ ਕੁਛ ਜੀ ਬੀਜਦਾ ਨਾ, ਕਰਮਾਂ ਦੇ ਬੀਜ ਸਰੀਰ ਰੂਪੀ ਖੇਤ ਵਿੱਚ, ਸੋ ਖਾਮਣਾ ਉਹ ਕੁਛ ਖਾਂਦਾ ਹੈ, ਸੁੱਖ ਤੇ ਦੁੱਖ ਭੋਗਣੇ ਪੈਂਦੇ ਨੇ ਸਤਸੰਗੀਓ। ਕਰਤਾ ਲਿਖ ਪਾਇਆ, ਜੋ ਕਰਤੇ ਨੇ ਵਾਹਿਗੁਰੂ ਨੇ ਪਰਮਾਤਮਾ ਨੇ ਮੱਥੇ ਤੇ ਲੇਖ ਲਿਖ ਦਿੱਤਾ, ਉਸ ਲੇਖ ਅਨੁਸਾਰ ਜ਼ਿੰਦਗੀ ਵਿੱਚ ਸੁੱਖ ਦੁੱਖ ਮਿਲਦੇ ਨੇ ਸਤਸੰਗੀ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨ, ਸੇਵਕ ਪਰਿਵਾਰ ਵੱਲੋਂ ਸੇਵਾਵਾਂ ਚੱਲ ਰਹੀਆਂ, ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਤਿੰਨਾਂ ਨੂੰ ਨਾਮਦਾਨ ਚਰਨਾਂ ਦਾ ਪਿਆਰ, ਬੱਚਿਆਂ ਨੂੰ ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾ ਕਾਰੋਬਾਰਾਂ ਦੀਆਂ ਤਰੱਕੀਆਂ ਸੱਚੇ ਪਾਤਸ਼ਾਹ ਜੀ ਬਖਸ਼ਣ, ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਗੁਰਪੁਰਬ ਦੀਆਂ ਪ੍ਰਬੰਧਕ ਵੀਰਾਂ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ, ਆਪ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਸੋ ਗੁਰੂ ਮਹਾਰਾਜ ਮਿਹਰ ਕਰਨ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਰਾਗੀ ਸਾਹਿਬਾਨ ਦਾ, ਸਾਰਿਆਂ ਦਾ ਹਾਰਦਿਕ ਧੰਨਵਾਦ। ਸਮਾਪਤੀ ਦੀਆਂ ਪੰਕਤੀਆਂ ਗਾਈਏ ਜੀ, ਫਤਿਹ ਬੁਲਾਈਏ।

0: さんのことになる。
1: जो प्राणी गोविंद से आवे पढ़िया अन पढ़िया परम गत पावे तन तन साहिब गुरु हरगोबिंद साहब जी दे आगमन दिहाड़े से प्रकाश दिहाड़े से अवतार धारण के गुरपुरब से तन तन गुरुआ साहब जी पावन दरबार दी हाजरी भर के कथा कीर्तन सरवण करके बख्शा लै रही परम सत्कार जो सत्संग जी हो वाहेगुरु जी का खालसा वाहेगुरु जी की फतेह। ਇਹ ਸੰਸਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮ ਟਕਸਾਰ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਣ ਦੀ ਲੜੀਵਾਰ ਕਥਾ ਸਰਵਣ ਕਰਾਉਣ ਦੇ ਨਾਲ ਨਾਲ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਇਤਿਹਾਸ ਵੀ ਇਸਾਂ ਦੇ ਨਾਲ ਸਾਂਝਾ ਕੀਤਾ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਸਾਡੇ ਪਾਸੇ ਗਿਆਨੀ ਜੀ ਐਤਵਾਰ ਤੱਕ ਨੇ ਜੀ ਸੋ ਸਵੇਰ ਸ਼ਾਮ ਕਥਾ ਕਰ ਰਹੇ ਨੇ। ਆਪ ਨੂੰ ਬੇਨਤੀ ਹੈ ਕਥਾ ਸਰਵਣ ਕਰਕੇ ਬਖਸ਼ਾ ਲਓ ਜੀ ਅਤੇ ਇਹ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਪੁਰਬ ਦੇ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਨਾਮਦਾਨ ਗੁਰਮਤਦਾਨ ਸੇਵਾ ਸਿਮਨ ਨਾਲ ਜੋੜੇ ਜੀ। ਅਤੇ ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਨੂੰ ਕਿ ਉਹਨਾਂ ਦਾ ਸਮਾਂ ਹੋਵੇਗਾ ਜੀ 8:40 ਤੱਕ। ਅੱਜ ਸੇਵਾਦਾਰਾਂ ਨੂੰ ਬੇਨਤੀ ਹੈ, ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਵੀ ਇਸ ਗੱਲ ਨੂੰ ਮਨਜ਼ੂਰ ਕਰ ਲੈਣ। ਅੱਜ ਪ੍ਰੋਗਰਾਮ 10 ਮਿੰਟ ਅੱਗੇ ਪਾਉਣਾ ਪੈ ਗਿਆ, ਸੋ ਸਵੀਕਾਰ ਕਰਨਾ ਅਤੇ ਮੈਨੂੰ ਖੇਮਾ ਕਰ ਦੇਣਾ ਇਸ ਗੱਲ ਲਈ। ਆਓ ਹੁਣ ਕੀਰਤਨ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਾਰੇ ਹੀ ਗੁਰਸਿੱਖ ਰਲ ਮਿਲ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਜੋ ਸ਼ਬਦ ਉਚਾਰਨ ਕੀਤਾ ਸੀ, ਸਤਿਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਗੁਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀ ਨੀਂਦਾ। ਇਹ ਸ਼ਬਦ ਗਾਇਨ ਕਰੀ, ਫਿਰ ਸਮਾਪਤੀ।

ਬਲ ਉਦਮ ਬਖਸ਼ਿਸ਼ ਕਰਨਾ ਜੀਓ। ਬੱਚੀ ਅਰਸ਼ਪ੍ਰੀਤ ਕੌਰ ਮਹਾਰਾਜ ਜੀ ਪਰਿਵਾਰ ਵੱਲੋਂ ਉਹਨਾਂ ਦੇ ਟੈਸਟ ਪਾਸ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਓਕੇ ਸਹਾਇਤਾ ਕਰਨੀ, ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ। ਪਰ ਕਾਕਾ ਪ੍ਰਭ ਨੂਰ ਸਿੰਘ ਦੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਅੰਗ ਸੰਗ ਓਕੇ ਸਹਾਇਤਾ ਕਰਨੀ, ਜੀਵਨ ਵਿੱਚ ਕਾਮਯਾਬੀਆਂ ਸਫਲਤਾਵਾਂ ਦੀ ਦਾਤ ਬਖਸ਼ਿਸ਼ ਕਰਨੀ, ਅੰਗ ਸੰਗ ਓਕੇ ਸਹਾਇਤਾ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਪੁੱਛ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭਾ ਕੈ ਅਰਦਾਸ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਏ ਵਾਰ, ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਿਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਇਸੇ ਤਰ੍ਹਾਂ ਹੀ ਗੁਰਪੁਰਬ ਮਨਾਉਣ ਦਾ ਬਲ ਉਦਮ ਚਾਓ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ, ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ, ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧੰਨ ਹੈ

0: ਰਸ ਕੀਰਤਨ ਹੈ ਅੱਜ ਮੈਂ ਗਵਾਇਆ ਆਤਮ ਰਸ ਕੀਰਤਨ ਸਾਰੇ ਬੋਲੇ ਨਾ
1: ਨਹੀਂ ਤੁਸੀਂ ਰੱਖੇ
2: ਜੋੜੇ ਨੀ ਪਾਣੇ।

ਗੱਲ ਫੜਾ ਦੂੰਗਾ ਹੁਣ ਉੱਧਰ ਲੰਗਰ ਹਾਲ ਚ ਜਾ ਕੇ ਹਨਾ। ਹਾਂ ਇਸੇ ਨੰਬਰ ਆਹੀ ਨੰਬਰ ਤੁਹਾਡਾ ਜਾਂ ਮੈਂ ਤੁਹਾਨੂੰ ਹੁਣ ਕਹਾਂਗਾ ਵੀ ਤੁਸੀਂ ਫੋਨ ਕਰ ਲਓ ਹਰਸਿਮਰਨ ਕੌਰ ਨੂੰ ਹਨਾ। ਜੇ ਹੋਲਡ ਰੱਖੋ

ਹਰ ਨਾਖਸ਼ ਮਾਰ ਪਚਾਇਆ, ਮਨ ਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 637 ਤੇ ਇਹ ਹੁਕਮਨਾਮਾ ਸ਼ੁਰੂ ਹੁੰਦਾ ਹੈ ਜੀ, 638 ਤੇ ਸੰਪੂਰਨ ਹੁੰਦਾ ਹੈ। ਸੋਰਠ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨਾਮ ਦੀ ਭਗਤੀ ਦੀ ਮਹਿਮਾ ਕਰਦਿਆਂ ਹੋਇਆਂ ਦੱਸਦੇ ਹਨ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ। ਜਿਹੜੇ ਭਗਤੀ ਕਰਦੇ ਹਨ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਹੁੰਦੇ ਹਨ, ਪਰਮਾਤਮਾ ਆਪ ਉਹਨਾਂ ਦੀ ਕਲਯੁਗ ਅੰਦਰ ਪੈਜ ਰੱਖਦਾ ਹੈ। ਇਸ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਨੇ ਬੇਅੰਤ ਮਹਿਮਾ ਕੀਤੀ ਹੈ ਪਰਮਾਤਮਾ ਦੀ ਭਗਤੀ ਕਰਨ ਦੀ ਅਤੇ ਕਰਨ ਵਾਲਿਆਂ ਦੀ। ਇਹ ਪ੍ਰਭੂ ਦੀ ਆਪਣੀ ਵਡਿਆਈ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਭਗਤੀ ਨਾਲ ਪਿਆਰ ਬਖਸ਼ਣ, ਭਗਤੀ ਨਾਲ ਜੁੜ ਸਕੀਏ। ਸੋ ਫੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ, ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਭ ਕੋ ਸਿਮਰਨ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਨ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰਨ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਨ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰਨ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਨ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ, ਸੰਤ ਕਿਰਪਾ ਤੇ ਆਂਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ

ਤੰਗ ਤੋਸਾ ਜਹ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਜਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾਂ ਭਯਾਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਝ ਆਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾ

ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਹਿਉ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈ ਵਰ ਭੂਮ ਦਾਨ ਨਿਉੜੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੀਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾ

ਆਏ ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤਨ ਕਉ ਧਨ ਤੇਰੋ ਨਾਉ, ਨਿਥਾਵੇਂ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਗੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੈ ਘਟ।

ਨਾਨਕ ਕਾਢ ਲਿਓ ਪ੍ਰਭ ਆਪੇ। ਆਦਿ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜ਼ੂਰੇ ਤਾਂ ਕਉ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ ਕਿਸੈ ਵਿਸਾਰੈ ਮੁਗਦ ਅਜਾਨ। ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ। ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ ਗਰਦਭ ਪ੍ਰੀਤ ਪਸੰਮ ਸੰਗ ਹੋਏ। ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀਂ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ। ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ। ਕਹਾਂ ਬਿਸ਼ਨ ਪਤ ਗਾਵੈ ਗੂੰਗ ਜਤਨ ਕਰੈ ਤਉ ਭੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਤ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰਮਾ ਨੈ ਮਨੈ

ਜਿਸ ਭਾਵੈ ਤਿਸ ਲਏ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ।

ਮਨ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾ

ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਪੁਨ ਹੋਗ। ਪਸਰਿਓ

ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ।

ਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ

ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ। ਸਗਲ ਮਤਾਂਤ ਕੇਵਲ ਹਰਿ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ।

एक ओंकार सतनाम करता पुरख निरपौ निरवैर अकाल मूरत अजूनी सैभं गुरप्रसाद जप आदि सच जुगाद सच है पी सच नानक होसी पी सच सोचै सोच न हो गई जे सोची लख वार चुपै चुप न हो गई जे लाए रहा लिवतार ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇਪ੍ਰਵਾਹ ਸਾਚਾ ਸਾਹਿਬ ਸਾਚ ਨਾਹੇ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਈ ਕਹਿ ਜਸ ਤੀਰਥ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਸ ਨਾ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਹੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਯੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਰਾਂ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੈ ਰਾਹ ਸੁਣੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
मनै सुरत होवै मन बुद्ध, मनै सगल भवन की सुध, मनै मोहे चूटा ना खाए, मनै जम कै साथ ना जाए। ऐसा नाम निरंजन होए, जे को मन जाने मन कोए। मनै मार्ग ठाक न पाए, मनै पत स्यों प्रगट जाए, मनै मग न चलै पंथ, मनै धर्म से तीसन बंद। ऐसा नाम निरंजन होए, जे को मन जाने मन कोए। मनै पावै मुख द्वार, मनै परवारै साधार, मनै तरै तारी गुर सिख, मनै नानक पावै ना भिखो। ऐसा नाम निरंजन होए, जे को मन जाने मन कोए। पंच प्रवान पंच प्रधान, पंचे पावह दरगह मान, पंचे सोहै दर राजान, पंचा का गुर एक क्यान। जे को कह करै विचार, करते कह करणे नाही सुमार, तौल धर्म दया का पूत, संतोख थाप रखिया जिन सूत। जे को बुझै होवै सचियार, तबलै उपर किता पार, धरती होर परै होर होर, तिसके पार तलै कवन जोर। जी जा तरंगा के नाव, सबना लिखिया गुड़ी कलाम, एहो लेखा लिख जाने कोई, लेखा लिखिया किता होए। किता तान सवाल हो रूप, किती दात जाने कौन कूत, किता पसाओ एको कवाओ, तिसके होए लख दरियाओ। कुदरत कवन कहा विचार, वारिया न जावा एक वार, जो तुद पावे साई भली कार, तू सदा सलामत निरंकार। असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह भख सार, असंख मोन लिव लाए तार। कुदरत कवन कहा विचार, वारिया न जावा एक वार, जो तुद भावै साई भली कार, तू सदा सलामत निरंकार। असंख मूर्ख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़े यार कूड़े फिराहे, असंख मलेश मल पाखो खाहे, असंख निंदक सिर करहे पार, नानक नीच कहै विचार, वारिया न जावा एक वार, जो तुद पावै साई भली कार, तू सदा सलामत निरंकार। असंख नाव असंख थाव, अगम अगम असंख लो, असंख काहे सिर पार होए, अखरी नाम अखरी सलाह, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन ए लिखे तिस सिर नाहे, जिव फुर माए तिव तिव पाहे। जेता कीता तेता नाओ, विण नावै नाही को थाओ, कुदरत कवन कहा विचार, वारिया न जावा एक वार, जो तुद पावै साई भली कार, तू सदा सलामत निरंकार। भरिए हाथ पैर तन देह, पानी धोता है उतरो सोखे, मूत पलीती कपड़ होए, दे साबून लइए ओ धोए। भरिए मत पापा कै संग, ओह धोपै नावै कै रंग, पुनी पापी आखण नाहे, कर कर करना लिख लै जाहो। आपे बीज आपे ही खाहो, नानक हुक्मी आवहु जाहो। तीरथ तप दया दत दान, जे को पावै तिलका मान, सुनया मन्या मन कीता पाओ, अंतरगत तीरथ मल नाओ। सब गुण तेरे मैं नाही कोए, विण गुण कीते भगत ना होए, स्वस्त आथ बाणी ब्रह्माहु, सत सुहाण सदा मन चाओ। कवन सो वेला वक्त कवन, कवन थेत कवन वार, कवन से रुति माह कवन, जित हुआ आकार। वेल न पाइया पंडती, जे होवै लेख पुराण, वक्त न पायो कादिया, जे लेखन लेख पुराण। थेत वार न जोगी जाने, रुत माह न कोई, जा करता सर ठीको साजे, आपे जाने सोई। किव कर आखा किव सा लाही, क्यों वरणी किव जाना, नानक आखण सब को आखै, एक दू एक सियाणा। वड्डा साहिब वड्डी नाई, कीता जाका होवै, नानक जे को आपो जाने, अगै गया ना सोहै। पाताला पाताल लख आगासा आगास, ओड़क ओड़क पाल थके, वेद कहन एक वात।
सहस अठारह कहन ककेबा असलू एक धात लेखा होए तां लिखी है लेखा होए विनाश नानक वड्डा आखी है आपे जाने आप साला ही साला है एती सुरत ना पाईया नदियां अत वाह पवै समुंद ना जानिए समुंद साह सुल्तान गिरहा सेती माल धन कीड़ी तुल ना होवनी जे तिस मन होना विसरै।

ਦਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ, ਕਿਤੇ ਮੰਗਹਿ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਹੀ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰੈ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ, ਕਿਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਐ ਨਾ, ਕਿਤੇ ਗਾਵਣ ਹਾਰੇ, ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੋਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ, ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਾਚੂ ਸਾਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜਹਿ ਨਾਦ ਆਪ ਨਾਥ, ਨਾਥੀ ਸਭ ਜਾਤੀ ਰਿਧ ਸਿਧ ਅਵਰਾ ਸਾਧ, ਸੰਯੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵੈ ਭਾਗ, ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ, ਉਹ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ, ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ
ਇੱਕ ਦੂਜੀ ਬਹੁ ਲੱਖ ਹੋਹੇ, ਲੱਖ ਹੋਵੇ ਲੱਖ ਵੀਸ।

ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ

ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਮਹਾਰਾਜ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸਤਿਗੁਰੂ ਜੀ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕੇ ਨੇ ਵਜਣਾ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਹਾਰਾਜ ਜੀ ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ,

ਬਖਸ਼ਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ ਮਹਾਰਾਜ ਜੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ, ਸੋ ਆਪ ਜੀਆਂ ਦਾ ਨਾਮ ਜਪੇ ਸਤਿਗੁਰੂ ਜੀ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਮਹਾਰਾਜ ਜੀ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ ਸਤਿਗੁਰੂ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿਖਨ।

ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ।

ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ।

ਕੀ ਮੁਸਲਮਾਨ ਕੀ ਪੀੜੇ ਪਏ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਏ ਬੱਕੜੇ ਚੜ ਚੜ ਪਵੇ ਅੰਗਿਆਰ, ਨਾਨਕ ਜਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰੂ ਕਰੇ ਨਾ।

ਸਿਰ ਪੂਜ ਬਗਲ ਸਮਾਧਨ ਮੁਖ ਝੂਠ ਵਿਖਣ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਲਾਟੰਗ ਦੇ ਧੋਤੀ ਵਸਤਰ ਕਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਹੋ ਕੁਟ ਨਿਸ਼ਚੋ ਕਰਮੰ ਕਹੋ ਨਾਨਕ ਨੇਚੋ ਧਿਆਵੈ

ਸਭੋ ਸੂਤਕ ਭਰਮ ਹੈ ਦੂਜਾ ਲੰਘਾ ਜਾਏ ਜੰਮਣ ਮਰਨਾ ਹੁਕਮ ਹੈ ਆਣਿਆ ਬਹਿ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਰਜਗ ਸਵਾਏ ਨਾਨਕ ਜਿਨੀ ਗੁਰਮੁਖ ਪੁਜਿਆ ਤਿਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਏ।

0: ਕਾਰਿਓ ਗੁਰੂ ਕੀ ਸਾਜਨੇ ਬਾਜੀ ਪਰਮ ਪਿਆਰੀ ਸਾਧ ਸਿੰਘ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੇਵਾਲ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ ਜੀ। ਆਉਣ ਅਤੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮ ਦੇ ਮੇ ਟਕਸਾਲ ਵਾਲਿਆਂ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਸਦ ਬਲਿਹਾਰੀ ਤਿਨਾ ਜੇ ਸੁਣ

ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ

ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ,

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਾਂ ਅੰਮ੍ਰਿਤ ਵਾਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੇ ਦਰਸ਼ਨ ਔਰ ਧੁਰ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਹੁਕਮ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਸੰਗਤ ਲਈ ਬਖਸ਼ਿਸ਼ ਕੀਤਾ ਹੈ, ਜੋ ਆਪ ਜੀ ਨੇ ਸ਼ਰਵਣ ਕੀਤਾ ਹੈ। ਔਰ ਅਲਾਹੀ ਬਾਣੀ ਦਾ ਨਿਤਨੇਮ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸ਼ਰਵਣ ਕਰ ਰਹੇ ਸੀ। ਹਾਜ਼ਰੀ ਭਰ ਸਨ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਤਿੰਨਾਂ ਦੇ ਜਥੇ ਤੋਂ ਆਪ ਜੀ ਨੇ ਕੀਰਤਨ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਹਨ। ਸੋ ਕੁਝ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਸੋਰਠ ਰਾਗਣੀ ਹੈ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਾਣੀ ਆਵੇ। ਸਤਿਗੁਰ ਮਿਹਰ ਕਰਦੇ ਨੇ, ਘਰ ਪਹਿਲਾ, ਪਹਿਲੇ ਘਰ ਸੋਰਤਾਲ ਵਿੱਚ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗਾਵਿਆ ਹੈ। ਤੇ ਤੁਕੀ ਦਾ ਅਰਥ ਹੈ ਇਸ ਸ਼ਬਦ ਦੀਆਂ ਪੌੜੀਆਂ ਤਿੰਨ ਤਿੰਨ ਤੁਕਾਂ ਦੀਆਂ, ਤਿੰਨ ਤਿੰਨ ਪੰਕਤੀਆਂ ਦੀਆਂ ਆਉਣਗੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸਤਿ ਚਿੱਤ ਆਨੰਦ ਹੈ, ਸਰਬ ਕਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਭਾਈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹੈ ਵਾਹਿਗੁਰੂ ਜੀ, ਧੁਰ ਤੋਂ ਹੀ, ਸਦੀਵ ਕਾਲ ਤੋਂ, ਆਦਿ ਕਾਲ ਤੋਂ ਹੀ ਤੁਸੀਂ ਭਗਤਾਂ ਦੀ ਪੈਜ ਰੱਖਦੇ ਆਏ ਹੋ। ਆਪ ਜੀ ਹੁਣੇ ਸ਼ਰਵਣ ਕੀਤਾ ਹੈ ਰਾਗੀ ਸਿੰਘਾਂ ਕੋਲੋਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਧੁਰ ਤੋਂ ਹੀ, ਆਦਿ ਕਾਲ ਤੋਂ ਹੀ ਵਾਹਿਗੁਰੂ ਆਪਣੇ ਪਿਆਰਿਆਂ ਭਗਤਾਂ ਦੀ ਇੱਜ਼ਤ ਪੈਜ ਰੱਖਦਾ ਆਇਆ ਹੈ। ਧੁਰ ਤੂੰ ਰੱਖਦਾ ਆਇਆ ਹੇ ਵਾਹਿਗੁਰੂ ਜੀ, ਧੁਰੋਂ ਹੀ, ਆਦਿ ਕਾਲ ਤੋਂ ਹੀ ਤੁਸੀਂ ਇੱਜ਼ਤ ਪੈਜ ਰੱਖਦੇ ਆਏ ਹੋ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਖ ਸਮਾਰ ਪਚਾਇਆ। ਹੇ ਵਾਹਿਗੁਰੂ ਜੀ, ਆਪਣੇ ਪਿਆਰਿਆਂ ਭਗਤਾਂ ਦੀ ਰੱਖਿਆ ਕਰਦੇ ਹਾਂ। ਭਗਤ ਪ੍ਰਹਿਲਾਦ ਸਾਹਿਬ ਜੀ ਦੀ ਰੱਖਿਆ ਕੀਤੀ ਆਪ ਜੀ ਨੇ, ਬਚਾ ਲਿਆ ਉਹਨਾਂ ਨੂੰ, ਪਿਤਾ ਦੇ ਜ਼ੁਲਮਾਂ ਤੋਂ, ਅਤਿਆਚਾਰ ਤੋਂ ਬਚਾ ਲਿਆ। ਕਿਆਦੂ ਦੇ ਘਰ, ਹਰਨਾਕਸ਼ ਦੇ ਘਰ, ਸੋ ਭਗਤ ਪ੍ਰਹਿਲਾਦ ਸਾਹਿਬ ਜੀ ਦਾ ਜਨਮ ਨਾਰਦ ਮੁਨੀ ਦੇ ਆਸ਼ਰਮ ਦੇ ਵਿੱਚ ਹੋਇਆ। ਔਰ ਸੰਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਅੰਦਰ ਭਗਤੀ ਭਾਵਨਾ ਪੈਦਾ ਹੋਈ। ਪ੍ਰਭੂ ਦੀ ਭਗਤੀ ਕਰਦੇ ਨੇ, ਪਿਤਾ ਦੇ ਮਨ ਚ ਅਹੰਕਾਰ ਹੋ ਗਿਆ। ਤਪ ਕਰਕੇ ਵਰ ਲੈ ਲਿਆ, ਮਨ ਦਿਨੇ ਨਾ ਦਿਨੇ ਮਰਾ ਨਾ ਰਾਤ ਮਰਾ, ਲੰਮੀ ਸਾਖੀ ਹੈ। ਅੰਤ ਨੂੰ ਉਹਦੇ ਜ਼ੁਲਮਾਂ ਦਾ ਅੰਤ ਹੋਇਆ ਔਰ ਨਰਸਿੰਘ ਰੂਪ ਹੋਏ ਦੇਹ ਧਰਿਓ। ਨਰਸਿੰਘ ਹੋ ਕੇ ਭਗਵਾਨ ਨੇ ਆਪਣਾ ਵਿਰਾਟ ਰੂਪ ਧਾਰਿਆ, ਹਰਨਾਕਸ਼ ਨੂੰ ਮਾਰਿਆ ਤੇ ਪ੍ਰਹਿਲਾਦ ਜੀ ਨੂੰ ਉਭਾਰਿਆ। ਹਰਨਾਕਸ਼ ਸਮਾਰ ਪਚਾਇਆ, ਹਰਨਾਕਸ਼ ਨੂੰ ਮਾਰ ਕੇ ਤੇ ਨਾਸ ਕਰ ਦਿੱਤਾ ਜੀ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜਿਹੜੇ ਗੁਰੂ ਦੇ ਲੜ ਲੱਗ ਗਏ, ਜਿਹੜੇ ਗੁਰਮੁਖ ਬਣ ਗਏ, ਗੁਰੂ ਦੀ ਸਿੱਖਿਆ ਤੇ ਚੱਲਦੇ ਹੈ, ਉਹਨਾਂ ਨੂੰ ਤਾਂ ਭਰੋਸਾ ਆ ਗਿਆ ਇਸ ਚੀਜ਼ ਉੱਤੇ ਕਿ ਵਾਹਿਗੁਰੂ ਧੁਰੋਂ ਹੀ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਹਰਨਾਕਸ਼ ਨੂੰ ਬਚਾ ਲਿਆ ਅਤੇ ਹਰਨਾਕਸ਼ ਨੂੰ ਮਾਰਿਆ, ਪ੍ਰਹਿਲਾਦ ਨੂੰ ਬਚਾ ਲਿਆ। ਇਹ ਪ੍ਰਤੀਤ ਆ ਗਈ, ਇਹ ਭਰੋਸਾ ਆ ਗਿਆ ਕਿ ਵਾਹਿਗੁਰੂ ਇੱਜ਼ਤ ਰੱਖਦਾ ਆਪਣੇ ਪਿਆਰਿਆਂ ਦੀ।
ਪਰ ਜਿਹੜੇ ਮਨਮੁੱਖ ਨੇ ਮਨਮੁੱਖ ਭਰਮ ਭੁਲਾਇਆ, ਮਨਮੁੱਖ ਭਰਮ ਭੁਲੇਖਿਆਂ ਵਿੱਚ ਹੀ ਭੁੱਲ ਗਏ। ਹਰ ਜੀ ਇਹ ਤੇਰੀ ਵਡਿਆਈ, ਹੇ ਵਾਹਿਗੁਰੂ ਜੀ ਇਹ ਤੇਰੀ ਹੀ ਵਡਿਆਈ ਹੈ ਕਿ ਤੂੰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ। ਹੇ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਣਾ ਕਰ, ਭਗਤ ਤੇਰੀ ਸਰਣ ਵਿੱਚ ਆਏ ਹਨ। ਜੋ ਸਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸਵਾਮੀ ਸੰਦਾ। ਮਰਹਾਜ ਦਾ ਜੰਗ ਹੋਇਆ ਸਤਸੰਗੀਓ, ਰਾਮਪੁਰਾ ਫੂਲ ਦੇ ਨੇੜੇ ਮਾਲਵੇ ਦੇ ਵਿੱਚ ਇਹ ਪਵਿੱਤਰ ਸਥਾਨ ਹੈ। ਮਰਹਾਜ ਛੋਟਾ ਅਤੇ ਮਰਹਾਜ ਵੱਡਾ, ਇੱਥੇ ਭਾਰੀ ਫੌਜ ਜਿਹੜੀ ਸੀ ਲਲਾ ਬੇਗ ਦੀ ਗਵਾਹੀ ਵਿੱਚ ਆਈ, ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਘੋੜੇ ਲਿਆਂਦੇ ਸੀ। ਤਾਂ ਉਸ ਸਮੇਂ ਸਤਸੰਗੀਓ ਫੌਜ ਦੇ ਵਿੱਚ ਸੀ ਆਈ ਡੀ ਲਈ ਇੱਕ ਭੇਜਿਆ ਸੀ ਅਫਸਰ, ਇਹਦਾ ਨਾਂ ਸੀ ਹਸਨ ਖਾਨ ਦੂਤ। ਇਹਨੂੰ ਪਛਾਣ ਲਿਆ ਅਤੇ ਜੋਧ ਰਾਏ ਜੀ ਦੇ ਸਿਪਾਹੀਆਂ ਨੇ ਪਕੜ ਲਿਆ। ਕੁੱਟਬਰੀ ਬਹੁਤ ਕੁੱਟ ਪਈ ਇਹਨੂੰ। ਇਹਨੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦੁਹਾਈ ਪਾਈ, ਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੈਨੂੰ ਬਚਾ ਲੈ। ਗੁਰੂ ਮਹਾਰਾਜ ਜੀ ਨੇ ਭੇਜੇ ਸਿੱਖ, ਜਾਓ ਭਾਈ ਉਹਨੂੰ ਬਚਾਓ। ਮਹਾਰਾਜ ਸੀ ਆਈ ਡੀ ਵਾਲਾ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਸਾਡਾ ਨਾਂ ਲੈ ਰਿਹਾ ਏ, ਜੇ ਇੱਥੇ ਨਾ ਬਚਾਵਾਂਗੇ ਤਾਂ ਪਰਲੋਕ 'ਚ ਕਿਵੇਂ ਬਚਾਵਾਂਗੇ। ਪਰ ਉਹ ਵਿਚਾਰ ਗੁਰੂ ਜੀ ਨੇ ਉਸਨੂੰ ਭੇਜ ਦਿੱਤਾ, ਜਾ ਭਾਈ ਜਾ ਕੇ ਸੀ ਆਈ ਡੀ ਦੇ ਦੇ, ਵੇਖ ਲੈ ਜੋ ਕੁਛ ਵੇਖਣਾ, ਕੁਛ ਲੁਕਿਆ ਨਹੀਂ ਤੇਰੇ ਸਾਹਮਣੇ ਹੀ ਆ। ਉਹਨੇ ਜਾ ਕੇ ਸੱਚ ਸੱਚ ਦੱਸ ਦਿੱਤਾ, ਕਹਿਣ ਲੱਗੇ ਤੂੰ ਅਸੀਂ ਜਿੱਤ ਨਹੀਂ ਸਕਦੇ, ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਚੜ੍ਹਦੀ ਕਲਾ ਵਿੱਚ ਗੁਰੂ ਦੇ ਪਿਆਰੇ ਨੇ, ਉਹਨਾਂ ਨੇ ਕੁੱਟਿਆ ਕਿ ਸ਼ਾਇਦ ਗੁਰੂ ਜੀ ਤੋਂ ਕੁਛ ਪੈਸੇ ਲੈ ਲਏ ਕਿ ਗੁਰੂ ਨਾਲ ਰਲ ਗਿਆ, ਵਾਪਸ ਆ ਗਿਆ, ਗੁਰੂ ਦੀ ਸਰਨ ਪੈ ਗਿਆ, ਮਹਾਰਾਜ ਮੈਨੂੰ ਬਖਸ਼ੋ। ਉਹਨਾਂ ਕੱਢਤਾ ਫੌਜ 'ਚੋਂ, ਮਹਾਰਾਜ ਨੇ ਆਪਣੀ ਫੌਜ 'ਚ ਰੱਖ ਲਿਆ। ਸਿੰਘਾਂ ਨੇ ਵਿਰੋਧ ਕੀਤਾ ਸਿੱਖਾਂ ਨੇ ਕਿ ਮਹਾਰਾਜ ਸੀ ਆਈ ਡੀ ਵਾਲਾ ਕਹਿੰਦੇ ਕੋਈ ਨਹੀਂ, ਇਹਨੂੰ ਆਪਾਂ ਰਾਜ ਦਵਾਉਣਾ ਕਾਬਲ ਦਾ। ਦੇਖੋ ਗੁਰੂ ਕੀ ਮੌਜਾਂ, ਕਹਿੰਦੇ ਇਸ ਨੂੰ ਆਪਣਾ ਕਾਬਲ ਦਾ ਸੂਬੇਦਾਰ ਬਣਾਉਣਾ। ਇਹਨੂੰ ਜੰਗ ਹੋਈ, ਜੰਗ ਦੇ ਵਿੱਚ ਸਾਰੀ ਫੌਜ ਮਾਰੀ ਗਈ, ਲਲਾ ਬੇਗ, ਕਾਸਮ ਬੇਗ, ਸੰਸ ਬੇਗ ਸਾਰੇ ਮਾਰੇ ਗਏ। ਸੌ ਕੁ ਸੂਰਮਾ ਘੋੜ ਸਵਾਰ ਬਚ ਗਿਆ। ਗੁਰੂ ਜੀ ਨੇ ਸੱਦਿਆ ਹਸਨ ਖਾਂ ਦੂਤ ਨੂੰ, ਕਹਿਣ ਲੱਗੇ ਕਿ 100 ਸਿਪਾਹੀ ਨਾਲ ਲੈ ਲਾ, ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰ ਲੈ, ਲਾਹੌਰ ਚਲਾ ਜਾ, ਉੱਥੇ ਜਾ ਕੇ ਦੱਸ ਦੀ ਅਤੇ ਤੈਨੂੰ ਕਾਬਲ ਦੀ ਸੂਬੇਦਾਰੀ ਮਿਲ ਜਾਏਗੀ। ਸੱਤ ਵਜਨ ਮਹਾਰਾਜ ਗੁਰੂ ਦੇ ਬਚਨਾਂ 'ਤੇ ਭਰੋਸਾ ਕੀਤਾ, 100 ਸਿਪਾਹੀ ਲਿਆ ਨਾਲ ਗਿਆ, ਸਾਰੀ ਗੱਲ ਦੱਸੀ। ਕਹਿਣ ਲੱਗਾ ਕਿ ਠੰਡ ਬੜੀ ਸੀ, ਪੋਹ ਮਾਘ ਦੇ ਦਿਨ ਸੀ, ਲਾਹੌਰ ਤੋਂ ਜਾਂਦਿਆਂ ਜਾਂਦਿਆਂ ਸਾਡੇ ਹੱਥ ਠਰ ਗਏ, ਦਰਿਆ 'ਚ ਲੰਘਦਿਆਂ ਸਾਡੇ ਸਰੀਰ ਠਰ ਗਏ, ਹੱਥ ਸਿੱਧੇ ਨਹੀਂ ਸੀ ਹੋ ਰਹੇ। ਲਲਾ ਬੇਗ ਨੂੰ ਬੜਾ ਸਮਝਾਇਆ ਸੀ ਮੈਂ ਕਿ ਹਮਲਾ ਨਾ ਕਰੀਏ, ਦਿਨ ਚੜ੍ਹ ਲੈਣ ਦੇ, ਧੁੱਪ ਲੱਗ ਰਹਿਣ ਦੇ, ਹਮਲਾ ਕਰਾਂਗੇ, ਪਰ ਉਹਨੇ ਮੰਨੀ ਨਾ। ਗੁਰੂ ਦੀਆਂ ਫੌਜਾਂ ਭੱਠੀਆਂ ਤਪਾ ਕੇ ਬੈਠੀਆਂ ਸੀ, ਅੱਗ ਸੇਕ ਰਹੀਆਂ ਸੀ, ਸਾਡੇ ਤੋਂ ਸ਼ਸਤਰ ਨਹੀਂ ਸੀ ਚੱਲ ਰਹੇ, ਹੱਥ ਠਰੇ ਹੋਏ ਸੀ, ਸੁੰਨ ਹੋਏ ਪਏ ਸੀ, ਲੜਨਾ ਕੀ ਸੀ, ਆਖੇ ਨਹੀਂ ਲੱਗਿਆ ਤੇ ਫੌਜ ਮਰਵਾ ਬੈਠਾ, ਆਪ ਹੀ ਮਰ ਗਿਆ। ਤੇ ਸ਼ਾਹਜਹਾਨ ਬਾਦਸ਼ਾਹ ਕਹਿੰਦਾ ਕਿੰਨਾ ਸਿਆਣਾ ਬੰਦਾ, ਜੇ ਇਹਦੇ ਆਖੇ ਲੱਗ ਜਾਂਦਾ ਲਲਾ ਬੇਗ ਤੇ ਜੰਗ ਜਿੱਤ ਜਾਂਦੇ ਸੀ। ਹੁਣ ਲਲਾ ਬੇਗ ਮਰ ਗਿਆ ਸੀ, ਉਹਦੇ ਪੁੱਤ ਵੀ ਮਰ ਗਏ ਸੀ, ਸੋ ਲਲਾ ਬੇਗ ਦੀ ਥਾਂ ਤੇ ਬਹਾਦਰ ਸ਼ਾਹ ਬਾਦਸ਼ਾਹ ਸ਼ਾਹਜਹਾਨ ਨੇ ਇਸ ਨੂੰ ਕਾਬਲ ਦਾ ਸੂਬੇਦਾਰ ਬਣਾਤਾ। ਇਹ ਗੁਰੂ ਦੇ ਬਚਨ ਸੀ ਪਿਆਰੇ ਛੇਵੇਂ ਪਾਤਸ਼ਾਹ ਜੀ ਦੇ ਕਿ ਤੈਨੂੰ ਤਾਂ ਅਸੀਂ ਸੂਬੇਦਾਰ ਬਣਾਉਣਾ ਕਾਬਲ ਦਾ। ਸੋ ਉਹਨੇ ਲਲਾ ਬੇਗ ਦੀ ਥਾਂ ਤੇ ਹਸਨ ਖਾਂ ਦੂਤ ਨੂੰ ਸੂਬੇਦਾਰ ਬਣਾ ਕੇ ਤੇ ਭੇਜ ਤਾ ਕਾਬਲ। ਗੁਰੂ ਜੀ ਕਹਿੰਦੇ ਜਿਹੜਾ ਸਰਨ ਆ ਜਾਂਦਾ ਨਾ ਵਾਹਿਗੁਰੂ ਦੀ, ਉਹਦੀ ਇੱਜ਼ਤ ਰੱਖਦਾ ਵਾਹਿਗੁਰੂ, ਰਹਾਉ ਵਿਸ਼ਰਾਮ ਦੇ ਕੇ ਮਿਹਰ ਕਰਦੇ ਹਨ। ਭਗਤਾਂ ਨੂੰ ਜਮ ਜੋਹੇ ਨ ਸਾਕੈ, ਕਾਰਨ ਨੇੜੇ ਜਾਈ। ਭਗਤਾਂ ਦੇ ਕੋਲ ਵੀ ਜਮ ਦੂਤ ਨਹੀਂ ਆਉਂਦੇ, ਜਿਹੜੀ ਮੌਤ ਹੈ ਪਿਆਰੇ ਉਹ ਰੱਬ ਦੇ ਪਿਆਰੇ ਦੇ ਕੋਲ ਵੀ ਨਹੀਂ ਆਉਂਦੀ, ਜਮ ਦੂਤ ਵੇਖ ਵੀ ਨਹੀਂ ਸਕਦੇ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਉਹਨਾਂ ਭਗਤਾਂ ਦੇ ਮਨ 'ਚ ਕੇਵਲ ਵਾਹਿਗੁਰੂ ਦਾ ਨਾਮ ਵਸਿਆ ਹੈ, ਨਾਮ ਜਪ ਕੇ ਨਾਮ ਦੁਆਰਾ ਨਾ ਮੁਕਤੀ ਪਾ ਲਈ ਵਿਕਾਰਾਂ ਵੱਲੋਂ।
ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ। ਰਿਧੀਆਂ ਸਿੱਧੀਆਂ ਸਾਰੀਆਂ ਰੱਬ ਦੇ ਪਿਆਰਿਆਂ ਦੀ ਚਰਨੀ ਲੱਗ ਜਾਂਦੀਆਂ। ਨਾਮ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਗੁਰ ਕੈ ਸਹਿਜ ਸੁਭਾਈ, ਗੁਰੂ ਜੀ ਦੀ ਕਿਰਪਾ ਨਾਲ ਸਹਿਜ ਸੁਭਾਅ ਸੁਤੇ ਸਿੱਧ ਇਹ ਸਾਰਾ ਕੁਛ ਭਗਤਾਂ ਨੂੰ ਮਿਲ ਜਾਂਦਾ ਹੈ। ਮਨ ਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਆਓ। ਮਨ ਮੁਖਾਂ ਨੂੰ ਭਰੋਸਾ ਹੀ ਨਹੀਂ ਹੁੰਦਾ ਵਾਹਿਗੁਰੂ ਤੇ, ਉਹਨੇ ਦੇ ਅੰਦਰ ਲੋਭ ਦਾ ਸੁਆਵ ਸਵਾਰਥ ਹੁੰਦਾ ਹੈ, ਲੋਭੀ ਹੁੰਦੇ ਨੇ ਉਹ। ਗੁਰਮੁਖ ਹਿਰਦੈ ਸਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਜਿਹੜੇ ਮਨਮੁੱਖ ਨੇ ਉਹਨਾਂ ਨੇ ਗੁਰੂ ਦੇ ਲੜ ਲੱਗ ਕੇ ਹਿਰਦੈ ਸਬਦ ਨਾ ਭੇਦਿਓ, ਆਪਣੇ ਹਿਰਦੇ ਨੂੰ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਭੇਦਿਆ ਵਿੰਨਿਆ ਹੀ ਨਹੀਂ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਮਨ ਨੂੰ ਜਗਾਇਆ ਹੀ ਨਹੀਂ। ਹਰ ਨਾਮ ਨਾ ਲਾਗਾ ਭਾਓ ਤੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਪ੍ਰੇਮ ਲੱਗਾ ਹੀ ਨਹੀਂ, ਨਾਮ ਦੇ ਵਿੱਚ ਉਹਨਾਂ ਦਾ ਪ੍ਰੇਮ ਲੱਗਾ ਹੀ ਨਹੀਂ। ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ। ਮਨਮੁਖਾਂ ਦਾ ਕੂੜ ਕਪਟ, ਕੂੜ ਦਾ ਜਿਹੜਾ ਪੜਦਾ ਹੈ, ਪਾਜ ਹੈ, ਇਹ ਲਹਿ ਜਾਂਦਾ ਪਿਆਰਿਓ, ਕਿਉਂਕਿ ਮਨਮੁਖ ਹਮੇਸ਼ਾ ਫਿੱਕੇ ਬਚਨ ਬੋਲਦਾ ਹੈ। ਫਿੱਕੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਹੇ ਵਾਹਿਗੁਰੂ ਜੀ, ਭਗਤਾਂ ਦੇ ਹਿਰਦੇ ਵਿੱਚ ਤੂੰ ਆਪ ਵਰਤਦਾ ਹੈ, ਆਪ ਨਹੀਂ ਨਾ ਭਗਤਾਂ ਦੇ ਹਿਰਦੇ ਵਿੱਚ। ਅਤੇ ਭਗਤੀ ਹੂੰ ਤੂੰ ਜਾਤਾ ਤੇ ਹੇ ਵਾਹਿਗੁਰੂ, ਤੂੰ ਭਗਤੀ ਦੁਆਰਾ ਹੀ ਜਾਣਿਆ ਜਾਂਦਾ ਹੈ, ਭਗਤੀ ਕਰਕੇ ਹੀ ਭਗਤਾਂ ਦੇ ਸਦਕਾ ਤੂੰ ਜਾਣਿਆ ਜਾਂਦਾ ਹੈ। ਭਗਤ ਹੀ ਦੱਸਦੇ ਕਿ ਵਾਹਿਗੁਰੂ ਪੈਜ ਰੱਖਦਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਇਹ ਮਾਇਆ ਦਾ ਜਿੰਨਾ ਮੋਹ ਹੈ ਨਾ, ਇਹ ਸਾਰੀ ਲੁਕਾਈ ਤੇਰੀ ਹੈ। ਤੂੰ ਇੱਕ ਹੀ ਫਲ ਵਰਦਾਤਾ ਹੈ, ਸਾਰੇ ਜੀਵਨ ਕਰਮਾਂ ਦਾ ਫਲ ਦੇਣਾ ਹੈ। ਹਉਮੈ ਮਾਰ ਮਨਸਾ ਮਨੇ ਸਮਾਣੀ, ਗੁਰ ਕੈ ਸਬਦ ਪਛਾਤਾ। ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਇਹ ਮਨ ਦੀਆਂ ਵਾਸ਼ਨਾਵਾਂ ਮਨ ਦੇ ਵਿੱਚ ਹੀ ਖਤਮ ਕਰਤੀ ਆ। ਉਹਨਾਂ ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਪਛਾਣ ਲਿਆ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਹਨੇ ਹਿਰਦੈ ਨਾਮ ਪਿਆਰਾ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਪਿਆਰ ਹੈ, ਜਿਹੜੇ ਨਾਮ ਨੂੰ ਪਿਆਰ ਕਰਦੇ ਨੇ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਪਰਮਾਤਮਾ ਨੂੰ ਦੇ ਅਚਨਚੇਤ ਕਾਰਜ ਰਾਸ ਕਰ ਦਿੰਦਾ। ਪਿਆਰਿਓ, ਸੰਮਨ ਬੁਰਜ ਵਿੱਚੋਂ ਘੋੜੇ ਕੱਢ ਕੇ ਲਿਆਉਣਾ ਸੌਖੀ ਬਾਤ ਨਹੀਂ ਸੀ, ਕਿਹੜੀ ਪਰ ਨਹੀਂ ਸੀ ਮਾਰ ਸਕਦੀ, ਇੰਨੀ ਸਿਕਿਉਰਿਟੀ ਸੀ ਉੱਥੇ। ਘਾਹੀ ਬਣ ਕੇ ਬਾਬਾ ਬਿਧੀ ਚੰਦ ਜੀ ਨੇ ਪਹਿਲਾਂ ਘੋੜਾ ਲਿਆਂਦਾ, ਘਾਹੀ ਬਣ ਕੇ, ਔਰ ਘੋੜਾ ਲੈ ਆਏ। ਫਿਰ ਦੂਸਰਾ ਘੋੜਾ ਜਿਹੜਾ ਸੀ ਲਿਆਉਣਾ ਸੀ, ਕਿਉਂਕਿ ਪਹਿਲਾ ਘੋੜਾ ਮਨ ਨਹੀਂ ਸੀ ਲਾ ਰਿਹਾ। ਗੁਰੂ ਜੀ ਕਹਿਣ ਲੱਗੇ ਕਿ ਪੱਠਾ ਦੱਥਾ ਨਹੀਂ ਖਾਂਦਾ ਏ ਭਾਈ ਬਿਧੀ ਚੰਦਾ, ਇਹਨੂੰ ਭਰਾ ਦਾ ਵਿਛੋੜਾ ਪੈ ਗਿਆ, ਸਾਰੀ ਜ਼ਿੰਦਗੀ ਇਕੱਠੇ ਰਹੇ ਨੇ, ਜਾਂ ਤਾਂ ਇਹ ਵੀ ਘੋੜਾ ਛੱਡਿਆ ਤਾਂ ਦੂਜਾ ਵੀ ਲਿਆ, ਮਾਰੇ ਛੱਡ ਕੇ ਨਹੀਂ ਆਵਾਂਗਾ, ਉਹ ਲਿਆਵਾਂਗਾ। ਹੁਣ ਵੇਖੋ, ਪਹਿਲਾਂ ਜਿੱਥੋਂ ਚੀਜ਼ ਚੋਰੀ ਕਰਕੇ ਲਿਆਂਦੀ ਹੋਵੇ, ਉੱਥੇ ਫਿਰ ਜਾ ਕੇ ਦੂਜੀ ਚੀਜ਼ ਚੋਰੀ ਕਰਨੀ, ਉਹ ਵੀ ਇੰਨੀ ਸਿਕਿਉਰਿਟੀ ਵਿੱਚ, ਬੜਾ ਔਖਾ ਸੀ। ਫਿਰ ਬਾਬਾ ਬਿਧੀ ਚੰਦ ਜੀ ਇੱਕ ਜੋਤ ਸੀ ਬਣੇ, ਨਜੂਮੀ ਹੈ। ਫਿਰ ਭਾਈ ਉਹਦਾ ਦੂਸਰਾ ਘੋੜਾ ਸੀ, ਉਹ ਵੀ ਬੜੇ ਤਰੀਕੇ ਨਾਲ ਕੱਢ ਕੇ ਲੈ ਕੇ ਅਤੇ ਨਾਲ ਸਾਰਾ ਪਤਾ ਦੱਸ ਕੇ ਆਏ, ਮੈਂ ਗੁਰੂ ਦਾ ਸਿੱਖ ਹਾਂ, ਮੇਰਾ ਨਾਮ ਬਿਧੀ ਚੰਦ ਹੈ, ਔਰ ਮੈਂ ਜਿਹੜੇ ਘੋੜੇ ਤੁਸਾਂ ਗੁਰੂ ਦੇ ਸਿੱਖਾਂ ਦੇ ਖੋਏ ਸੀ ਲੈ ਕੇ ਚੱਲਿਆ, ਹਿੰਮਤ ਅਤੇ ਲੈ ਰੋਕ ਲਓ। ਐਸੇ ਹਨ ਗੁਰੂ ਜੀ ਭਾਈ, ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ, ਵਾਹਿਗੁਰੂ ਦਾ ਨਾਮ ਜਪਦੇ ਨੇ, ਅਚਨਚੇਤ ਵਾਹਿਗੁਰੂ ਉਹਨਾਂ ਦੇ ਸਾਰੇ ਕਾਰਜ ਰਾਸ ਕਰ ਦਿੰਦਾ। ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਗੁਰੂ ਦੀ ਕਿਰਪਾ ਨਾਲ ਸਦਾ ਹੀ ਉਹਨਾਂ ਗੁਰਮੁਖਾਂ ਦੇ ਮਨ 'ਚ ਵਾਹਿਗੁਰੂ ਵਸ ਜਾਂਦਾ, ਸਾਰੇ ਹੀ ਤਿੰਨਾਂ ਦੇ ਕਾਰਜ ਸਵਾਰ ਦਿੰਦਾ ਵਾਹਿਗੁਰੂ। ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ, ਜਿਨ੍ਹਾਂ ਦੇ ਵੱਲ ਹੋ ਜਾਂਦਾ ਵਾਹਿਗੁਰੂ, ਉਹਨਾਂ ਦੀ ਰੀਸ ਜਿਹੜਾ ਬੰਦਾ ਕਰਦਾ ਨਾ, ਉਹ ਭਾਈ ਖਰਾਬ ਹੁੰਦਾ ਹੈ। ਭਾਵੇਂ ਜਿਹੜੇ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਰੀਸ ਕਰਦਾ ਨਾ, ਰੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਰੋਜ਼ ਪੜ੍ਹਦੇ ਹਾਂ,
ਕਿ ਧਰਤੀ ਤੇ ਰਿੰਗਣ ਵਾਲੇ ਜਿਹੜੇ ਕੀੜੇ ਹੈ ਨਾ, ਆਕਾਸ਼ 'ਚ ਉੱਡਦੇ ਪੰਛੀ ਨੂੰ ਵੇਖ ਕੇ ਚਾਅ ਚੜ੍ਹ ਗਿਆ, ਸਾਨੂੰ ਵੀ ਖੰਭ ਲੱਗ ਜਾਣ ਕਿਤੇ। ਅਤੇ ਭਾਈ ਖੰਭ ਦੇ ਤੇ ਵਾਹਿਗੁਰੂ ਨੇ ਪਤੰਗੇ ਜੇ ਬਣ ਕੇ ਉੱਡ ਤੁਰੇ, ਥੋੜ੍ਹਾ ਜਿਹਾ ਤਾਂ ਗਏ ਅਤੇ ਖੰਭ ਝੜ ਕੇ ਥੱਲੇ ਡਿੱਗ ਪਏ, ਪੰਛੀਆਂ ਨੇ ਖਾ ਲਏ, ਚੋ ਲਏ। ਮਤਲਬ ਰੀਸਾਂ ਕਰਨੀਆਂ ਰੱਬ ਦੇ ਪਿਆਰਿਆਂ ਦੀਆਂ, ਰੀਸਾਂ ਕਰੇ ਅਤੇ ਨਾੜੀਆਂ ਜੋ ਸੇਵੇ ਦਰ ਖੜੀਆਂ। ਜਿਹੜੀਆਂ ਜੀਵ ਆਤਮਾਵਾਂ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਖਲੋਤੀਆਂ ਰੱਬ ਦੇ ਦਰ 'ਤੇ, ਉਹਨਾਂ ਦੀ ਰੀਸਾਂ ਕਰਨੀਆਂ ਸਤਸੰਗੀਓ, ਜਿਨ੍ਹਾਂ ਦੀ ਰੱਖਿਆ ਕਰਦਾ ਆਪ ਵਾਹਿਗੁਰੂ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨ ਮੁਖ ਭੌਕ ਮੋਏ ਬਿਲ ਲਾਈ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਜਾਂ ਗੁਰੂ ਜੀ ਦੇ ਦੱਸੇ ਮਾਰਗ ਤੋਂ ਬਿਨਾਂ ਕਿਨੇ ਨਾ ਪਾਇਆ, ਅੱਜ ਤੱਕ ਵਾਹਿਗੁਰੂ ਮਿਲਿਆ ਹੀ ਕਿਸੇ ਨੂੰ ਨਹੀਂ। ਮਤਲਬ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ, ਜਿੰਨਾ ਚਿਰ ਗੁਰੂ ਕੇ ਲੜ ਨਹੀਂ ਲੱਗਦੇ, ਜਿੰਨਾ ਚਿਰ ਗੁਰੂ ਤੋਂ ਸਿੱਖਿਆ ਉਪਦੇਸ਼ ਨਹੀਂ ਲੈਂਦੇ, ਕਿਸੇ ਨੂੰ ਵਾਹਿਗੁਰੂ ਨਹੀਂ ਮਿਲਦਾ। ਮਨਮੁਖ ਭੌਕ ਮੋਏ ਬਿੱਲ ਲਾਈ, ਜਿਹੜੇ ਮਨ ਪਿੱਛੇ ਲੱਗੇ ਨੇ ਭੌਂਕ ਭੌਂਕ ਕੇ, ਵਰਲਾਪ ਕਰ ਕਰਕੇ ਆਤਮਕ ਮੁਕਤੇ ਮਰਦੇ ਨੇ। ਆਵਹਿ ਜਾਵਹਿ ਠੌਰ ਨਾ ਪਾਵਹਿ, ਦੁੱਖ ਮੈਂ ਦੁੱਖ ਸਮਾਈ। ਮਨਮੁਖ ਆਵੇ ਆਉਂਦੇ ਨੇ ਜਨਮ ਲੈ ਕੇ, ਸਾਰੀ ਜ਼ਿੰਦਗੀ ਗਵਾ ਕੇ ਮਨਮੁਖਤਾਈ ਦੇ ਵਿੱਚ ਜਾਵਹਿ, ਫਿਰ ਚਲੇ ਜਾਂਦੇ ਨੇ। ਚੱਲੇ ਜਵਾਰੀ ਦੋਏ ਹੱਥ ਚਾਰ, ਆਹ ਪਰਲੋਕ ਆਹ ਲੋਕ ਅਗਲਾ ਪਰਲੋਕ ਦੋਨੋਂ ਗਵਾ ਕੇ ਚਲੇ ਗਏ, ਠੌਰ ਨਾ ਪਾਵੇ। ਫਿਰ ਵਾਹਿਗੁਰੂ ਦੇ ਦਰ 'ਤੇ, ਪਰਮਾਤਮਾ ਦੇ ਦਰ 'ਤੇ ਟਿਕਾਣਾ ਨਹੀਂ ਮਿਲਦਾ ਉਹਨਾਂ ਨੂੰ। ਦੁੱਖ ਮੈਂ ਦੁੱਖ ਸਮਾਈ, ਦੁੱਖਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ ਤਿੰਨਾਂ ਨੇ। ਮਰਨ ਤੋਂ ਪਿੱਛੋਂ ਵੀ ਸੁੱਖ ਨਹੀਂ ਪਿਆ ਰਿਹਾ, ਮਰਨ ਤੋਂ ਪਿੱਛੋਂ ਵੀ 84 ਲੱਖ ਦੇ ਗੇੜੇ 'ਚ ਨਰਕਾਂ 'ਚ ਪੈ ਕੇ ਦੁੱਖ ਪਾਉਂਦੇ ਨੇ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਹੋਵੇ, ਜਿਹੜੇ ਗੁਰੂ ਦੇ ਪਿਆਰੇ ਆ ਨਾ, ਗੁਰਮੁਖ ਹੋਵੇ ਦਾ ਮਤਲਬ ਜਿਹੜੇ ਗੁਰੂ ਦੇ ਲੜ ਲੱਗ ਗਏ, ਜਿਹੜੇ ਗੁਰੂ ਵਾਲੇ ਬਣ ਗਏ। ਸੋ ਅੰਮ੍ਰਿਤ ਪੀਵੈ, ਉਹ ਵਾਹਿਗੁਰੂ ਦਾ ਨਾਮ ਅੰਮ੍ਰਿਤ ਪੀਂਦੇ ਆ। ਅੰਮ੍ਰਿਤ ਦਾ ਅੱਖਰੀ ਅਰਥ ਹੁੰਦਾ ਅੰਮ੍ਰਿਤ, ਜਿਹੜਾ ਮੌਤ ਤੋਂ ਰਹਿਤ ਕਰ ਦੇਵੇ। ਵਾਹਿਗੁਰੂ ਦਾ ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ, ਸਤਸੰਗੀਓ ਖੰਡੇ ਬਾਟੇ ਦਾ ਅੰਮ੍ਰਿਤ ਵੀ ਅੰਮ੍ਰਿਤ ਹੈ। ਇਸ ਲਈ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ ਨਾ। ਸੋ ਅੰਮ੍ਰਿਤ ਪੀਵੇ ਸਹਿਜੇ ਸਾਚ ਸਮਾਈ, ਉਹ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਹੈ, ਬਾਣੀ ਪੜ੍ਹਦੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹੈ, ਸੁਤੇ ਸਿੱਧ ਹੀ ਸੱਚੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਅਪੇਦ ਹੋ ਜਾਂਦੇ ਨੇ। ਬਿਨ ਸਤਿਗੁਰ ਸੇਵੇ ਜਨਮ ਨ ਛੋਡੈ, ਜੇ ਅਨੇਕ ਕਰਮ ਕਰੈ ਅਦਕਾਈ। ਬਿਨ ਸਤਿਗੁਰ ਸੇਵੇ ਦਾ ਅਰਥ ਹੈ ਗੁਰੂ ਦੇ ਲੜ ਲੱਗੇ ਤੋਂ ਬਿਨਾਂ, ਗੁਰੂ ਦੇ ਦੱਸੇ ਮਾਰਗ 'ਤੇ ਚੱਲੇ ਤੋਂ ਬਿਨਾਂ, ਗੁਰੂ ਦੁਆਰਾ ਦੱਸੀ ਹੋਈ ਸੇਵਾ ਕੀਤੇ ਤੋਂ ਬਿਨਾਂ ਜਨਮ ਨਾ ਛੋਡੈ। ਇਹ ਜਨਮ ਅਤੇ ਮਰਨ ਦਾ ਜਿਹੜਾ ਰੋਗ ਹੈ, ਇਹ ਜੀਵ ਦਾ ਖਹਿੜਾ ਨਹੀਂ ਛੱਡਦਾ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਾ ਹੋਵੇ। ਭਾਈ ਜੇ ਅਨੇਕ ਕਰਮ ਕਰੇ ਅਧਕਾਈ, ਜੇ ਅਨੇਕ ਜਨਮ ਲੈ ਕੇ ਵੀ ਬਹੁਤ ਸਾਰੇ ਕਰਮ ਕਰ ਲਵੇ, ਜਪ ਕਰ ਲਵੇ, ਤਪ ਕਰ ਲਵੇ, ਸਾਧਨਾ ਕਰ ਲਵੇ, ਜਿੰਨਾ ਚਿਰ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਦਾ, ਕਦੇ ਵੀ ਜਨਮ ਤੇ ਮਰਨ ਦਾ ਖਹਿੜਾ ਨਹੀਂ ਛੁੱਟਦਾ। ਵੇਦ ਪੜ੍ਹੇ ਤੈ ਵਾਦ ਵਖਾਣ, ਬਿਨ ਹਰ ਪਾਤ ਗਵਾਈ। ਜਿੰਨੇ ਮਰਜ਼ੀ ਭਾਵੇਂ ਵੇਦ ਪੜ੍ਹ ਲਵੇ, ਵੇਦ ਪੜ੍ਹ ਪੜ੍ਹ ਕੇ ਲੋਕਾਂ ਨਾਲ ਝਗੜੇ ਕਰ ਲਵੇ ਕਿ ਮੈਂ ਬੜਾ ਵਿਦਵਾਨ, ਮੇਰੇ ਨਾਲ ਵਿਚਾਰ ਚਰਚਾ ਕਰੋ, ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਏ ਸਤਸੰਗੀਓ, ਵੇਦ ਪੜ੍ਹੇ ਤੈ ਵਾਦ ਵਖਾਣੇ, ਵੇਦਾਂ ਨੂੰ ਪੜ੍ਹਦਾ ਹੈ ਅਤੇ ਪੜ੍ਹ ਪੜ੍ਹ ਕੇ ਵਾਦ ਕਹਿੰਦੇ ਝਗੜਿਆਂ ਨੂੰ, ਵਖਾਣੇ ਦਾ ਭਾਵ ਕਹਿੰਦੇ ਨੇ। ਵੇਦ ਪੜ੍ਹਦੇ ਹੈ ਫਿਰ ਝਗੜੇ ਕਰਦੇ ਹਨ ਸਤਸੰਗੀਓ ਦੂਜੇ ਵਿਦਵਾਨਾਂ ਨਾਲ, ਮੈਂ ਬੜਾ ਵਿਦਵਾਨ, ਮੇਰੇ ਨਾਲ ਵਿਚਾਰ ਚਰਚਾ ਕਰਕੇ ਵੇਖੋ। ਬਿਨ ਹਰ ਪਾਤ ਗਵਾਈ, ਵਾਹਿਗੁਰੂ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਜ਼ਤ ਗਵਾ ਕੇ ਚਲੇ ਗਏ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ ਸਾਧ, ਪੜ ਪੜ ਬੇੜੀ ਪਾਈਏ ਹੈ, ਪੜ ਪੜ ਗੱਡੀਏ ਖਾਤ। ਤੇ ਮਹਾਰਾਜ ਨੇ ਲਿਖਿਆ ਹੈ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਸਾਰੀ ਜ਼ਿੰਦਗੀ ਪੜੀ ਗਈ, ਜਿੰਨੀ ਉਮਰ ਦਿੱਤੀ ਵਾਹਿਗੁਰੂ ਨੇ, ਸਾਰੀ ਜ਼ਿੰਦਗੀ ਕੀੜੇ ਕਿਤਾਬੀ ਕੀੜੇ ਬਣੇ ਰਹੇ, ਕੋਈ ਸਿਮਰਨ ਨਹੀਂ ਕੀਤਾ, ਕੋਈ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਵਿਦਵਾਨ ਬਣ ਗਏ, ਪ੍ਰਭੂ ਦਾ ਸਿਮਰਨ ਨਹੀਂ ਕੀਤਾ ਸਤਸੰਗੀਓ।
ਤੇ ਆਉਣ ਜਾਣ ਦਾ ਚੱਕਰ ਕਦੇ ਮਿਟਿਆ ਹੀ ਨਹੀਂ, ਇੱਜ਼ਤ ਗਵਾ ਕੇ ਚਲੇ ਗਏ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟ ਹੈ ਗੁਰ ਸਰਣਾਈ। ਸੱਚਾ ਹੈ ਸਤਿਗੁਰੂ, ਸੱਚੀ ਹੈ ਸਤਿਗੁਰਾਂ ਦੀ ਬਾਣੀ, ਤੇ ਭਾਈ ਜਿਹੜੇ ਭਜ ਛੁੱਟ ਗੁਰ ਸਰਣਾਈ, ਜਿਹੜੇ ਭੱਜ ਕੇ ਗੁਰੂ ਦੀ ਸਰਣ ਚ ਪੈ ਗਏ, ਉਹ ਛੁੱਟ ਗਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਲੜ ਲੱਗ ਗਏ, ਜਿਹੜੇ ਛੁੱਟ ਗਏ। ਉੱਥੇ ਦੇ ਬੇਅੰਤ ਕਹਿੰਦੀ ਸੀ ਪਿਆਰਿਓ, ਬਹੁਤ ਵੱਡੀ ਜੇਲ੍ਹ ਹੈ ਉਹ ਕਿਲ੍ਹਾ ਗਵਾਲੀਅਰ ਦਾ। ਛੁੱਟ ਉਹ ਗਏ ਜਿਹੜੇ ਗੁਰੂ ਦੇ ਲੜ ਲੱਗ ਗਏ, ਜਿਹੜੇ ਗੁਰੂ ਕੀ ਸੰਗਤ ਕਰਨ ਲੱਗ ਪਏ, ਗੁਰੂ ਮਹਾਰਾਜ ਦੀ ਸਿੱਖਿਆ ਲੈਣ ਲੱਗ ਪਏ, ਉਹ ਛੁੱਟ ਗਏ। ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਮਿਹਰ ਕੀਤੀ, ਆਪਣੇ ਲੜ ਲਾ ਕੇ ਤੇ ਜੇਲ੍ਹ ਚੋਂ ਕਢਵਾ ਲਏ, ਸਾਨੂੰ ਸਿੱਖਿਆ ਦਿੱਤੀ ਪਈ ਜਿਹੜੇ ਗੁਰੂ ਕੇ ਲੜ ਲੱਗਦਾ ਉਹ ਛੁੱਟੇਗਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚਾ ਸਤਿਗੁਰ ਗੁਰੂ ਸੱਚਾ, ਗੁਰੂ ਦੀ ਬਾਣੀ ਸੱਚੀ, ਭੱਜ ਛੂਟੇ ਗੁਰ ਸਰਣਾਈ, ਭੱਜ ਕੇ ਜਿਹੜੇ ਗੁਰੂ ਦੀ ਸਰਣ ਪੈ ਗਏ, ਭਾਜ ਪਰੋ ਤੁਮ ਹਰ ਸਰਣਾ, ਛੁੱਟ ਗਏ। ਜਿਨ ਹਰ ਮਨ ਵਸੇ ਆਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਗਿਆ, ਜਿਨ ਹਰ ਮਨ

ਪਾਤਸ਼ਾਹ ਮਿਹਰ ਕਰਦੇ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਵੱਸ ਗਿਆ। ਸੇ ਦਰ ਸੱਚੇ, ਉਹ ਗੁਰੂ ਦੇ ਪਿਆਰੇ ਵਾਹਿਗੁਰੂ ਦੇ ਦਰ ਤੇ ਸੱਚੇ ਨੇ, ਸੁਰਖਰੂ ਨੇ। ਦਰ ਸੱਚ ਹੈ ਸੱਚਿਆਰਾ, ਸੱਚੇ ਪਰਮਾਤਮਾ ਦੇ ਦਰ ਤੇ ਸੱਚਿਆਰ ਹੋ ਗਏ। ਆਪਾਂ ਰੋਜ਼ ਹੀ ਪੜ੍ਹਦੇ ਸਤਸੰਗ, ਕਿਵ ਸੱਚਿਆਰਾਂ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਜਿਹੜੀ ਪੰਕਤੀ ਨੇ ਇੰਜ ਸਮਝੋ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਗੁਰੂ ਗ੍ਰੰਥ ਸਾਹਿਬ ਦਾ ਇਹ ਸਿਧਾਂਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਰਹਾਉ ਦੀ ਪੰਕਤੀ ਹੈ ਸੰਪੂਰਨ ਬਾਣੀ ਦੀ। ਕਿਵ ਸੱਚਿਆਰਾਂ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਸੱਚਿਆਰ ਕਿਵੇਂ ਹੋਈ ਹੈ ਵਾਹਿਗੁਰੂ ਦੇ ਦਰ ਤੇ, ਜਿਹੜੀ ਕੂੜ ਦੀ ਕੰਧ ਹੈ ਸਾਡੇ ਵਿੱਚ ਤੇ ਵਾਹਿਗੁਰੂ ਵਿੱਚ ਕਿਵੇਂ ਟੁੱਟੇ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਵੱਸ ਗਿਆ, ਦਰ ਸੱਚ ਹੈ ਸੱਚਿਆਰਾ, ਉਹ ਸੱਚੇ ਵਾਹਿਗੁਰੂ ਦੇ ਦਰ ਤੇ ਸੱਚਿਆਰ ਹੋ ਗਏ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣਹਾਰਾ। ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ, ਗੁਰਮੁਖਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ ਪਿਆਰਿਓ। ਚਾਰ ਯੁੱਗ ਬਤੀਤ ਹੋ ਗਏ ਨੇ। ਅੱਜ ਵੀ ਅਸੀਂ ਯਾਦ ਕਰਦੇ ਭਗਤ ਪ੍ਰਹਿਲਾਦ ਜੀ ਤੇ ਭਗਤ ਧਰੂ ਜੀ ਨੂੰ। ਲੱਖਾਂ ਕਰੋੜਾਂ ਜੀਵ ਹੋ ਗਏ, ਲੱਖਾਂ ਹਜ਼ਾਰਾਂ ਰਾਜੇ ਮਹਾਰਾਜੇ ਸ਼ਾਹੂਕਾਰ ਵਿਦਵਾਨ ਹੋ ਕੇ ਚਲੇ ਗਏ, ਕੋਈ ਜਾਣਦਾ? ਉਹਨਾਂ ਬੱਚਿਆਂ ਨੂੰ ਅੱਜ ਵੀ ਲੋਕ ਸਾਰੇ ਜਾਣਦੇ ਨੇ, ਭਗਤ ਧਰੂ ਜੀ ਨੂੰ, ਭਗਤ ਪ੍ਰਹਿਲਾਦ ਜੀ ਨੂੰ। ਇਸ ਵਾਸਤੇ ਉਹਨਾਂ ਦੀ ਸੋਭਾ ਯੁਗ ਯੁਗ ਹੋਈ, ਜੁਗਾਂ ਜੁਗਾਂ ਚ ਗੁਰਮੁਖਾਂ ਦੀ ਸੋਭਾ ਹੁੰਦੀ ਹੈ। ਕੋਈ ਨਾ ਮੇਟਣਹਾਰਾ, ਉਹਨਾਂ ਦੀ ਸੋਭਾ ਨੂੰ ਕੋਈ ਮੇਟਣ ਵਾਲਾ ਹੈ ਹੀ ਨਹੀਂ। ਕੋਈ ਚਾਹੇ ਨਾ ਵੀ ਉਹਨਾਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਸਤਿਕਾਰ ਘਟਾ ਦੀਏ, ਨਹੀਂ ਗੱਲ ਬਣਦੀ ਸਤਸੰਗੀਓ। ਨਾਨਕ ਤਿਨ ਕੈ ਸਦ ਬਲਿਹਾਰੈ। ਸਮਾਪਤੀ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਉਹ ਬਣ ਆਵੈ। ਤੀਸਰੇ ਪਾਤਸ਼ਾਹ ਭੱਲਿਆਂ ਦੀ ਕੁੜ ਦੇ ਸ਼੍ਰੋਮਣੀ ਸਤਿਗੁਰੂ ਮਿਹਰ ਕਰਦੇ ਨੇ। ਨਾਨਕ ਤਿੰਨ ਕੈ ਸਦ ਬਲਿਹਾਰ, ਕਹਿੰਦੇ ਉਹਨਾਂ ਤੋਂ ਸਦਾ ਬਲਿਹਾਰ। ਤਿੰਨ ਕਿਹਦਾ ਅਰਥ ਹੈ? ਉਹਨਾਂ ਗੁਰਮੁਖਾਂ ਤੋਂ, ਜਿਹੜੇ ਨਾਮ ਜਪਦੇ, ਜਿਨ੍ਹਾਂ ਦੇ ਮਨ ਚ ਵੈਰੂ ਵੱਸ ਗਿਆ। ਕਹਿੰਦੇ ਉਹਨਾਂ ਤੋਂ ਸਦਾ ਬਲਿਹਾਰ ਜਾਈਏ। ਹੋਂ ਕੁਰਬਾਨੇ ਜਾਓ ਤਿੰਨਾਂ ਕਹਿ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ ਤਿੰਨਾਂ ਕਹਿ, ਲੈਣ ਜੋ ਤੇਰਾ ਨਾਓ। ਗੁਰੂ ਨਾਨਕ ਦੇਵ ਦੇ ਬਚਨ ਨੇ ਕਿ ਜਿਹੜੇ ਤੇਰਾ ਨਾਮ ਜਪਦੇ ਵਾਹਿਗੁਰੂ, ਉਹਨਾਂ ਤੋਂ ਕੁਰਬਾਨ ਸਦਕੇ ਬਲਿਹਾਰ ਜਾਂਦਾ ਮੈਂ, ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਨਾਮ ਸਿਮਰਨ ਭਜਨ ਬੰਦਗੀ ਕਰਦੇ ਆ। ਜਿਨ ਹਰ ਰਾਖਿਆ ਔਰ ਧਾਰਾ, ਜਿਨ੍ਹਾਂ ਨੇ ਹਰ ਰਾਖਿਆ ਦਾ ਭਾਵ ਹਰੀ ਨੂੰ ਰੱਖਿਆ ਦਾ ਭਾਵ ਰੱਖਣਾ ਕੀਤਾ, ਔਰ ਹਿਰਦੇ ਦੇ ਵਿੱਚ ਧਾਰਾ ਧਾਰ ਕੇ ਵਸਾ ਕੇ ਰੱਖਿਆ, ਭਾਵ ਕਿ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਵੱਸ ਗਿਆ, ਅੱਠੇ ਪੈਰ ਪਰਮਾਤਮਾ ਭੁੱਲਦਾ ਹੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਸਦਕੇ ਜਾਈਏ, ਉਹਨਾਂ ਤੋਂ ਕੁਰਬਾਨ ਜਾਈਏ। ਰੋਜ਼ ਅਰਦਾਸ ਕਰਦੇ, ਹੁਣ ਵੀ ਬਾਬਾ ਜੀ ਨੇ ਅਰਦਾਸ ਕਰਨੀ ਹੈ। ਅਰਦਾਸ ਵਿੱਚ ਆਪਾਂ ਉਹਨਾਂ ਤੋਂ ਸਦਕੇ ਜਾਂਦੇ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਹਟੀਆਂ, ਜਪੀਆਂ ਤਪੀਆਂ ਸ਼ਹੀਦਾਂ ਮਹਾਂਪੁਰਖਾਂ ਸਦਕਵਾਨਾਂ, ਜਿਨ੍ਹਾਂ ਧਰਮ ਦੀ ਰੱਖਿਆ ਲਈ, ਗੁਰੂ ਘਰ ਦੀ ਰੱਖਿਆ ਲਈ, ਮਜ਼ਲੂਮਾਂ ਲਈ ਆਪੇ ਵਾਰ ਦਿੱਤੇ, ਬੰਦ ਬੰਦ ਕਟਵਾ ਲਏ, ਖੋਪੜੀਆਂ ਲੁਹਾਲੀਆਂ ਲੁਹਾਈਆਂ, ਚੜਖੜੀਆਂ 'ਤੇ ਚੜ੍ਹੇ, ਉਹਨਾਂ ਦਾ ਧਿਆਨ ਧਰਦੇ ਹਾਂ। ਉਹ ਸਾਡੇ ਕਾਰਜ ਅਰਾਸ ਕਰਦੇ ਨੇ, ਸਾਨੂੰ ਸੇਧ ਦਿੰਦੇ ਨੇ, ਸਾਨੂੰ ਸਿੱਖਿਆ ਦਿੰਦੇ ਵਾਹਿਗੁਰੂ ਦੇ ਪਿਆਰੇ। ਉਹਨਾਂ ਤੋਂ ਸਦਕੇ ਜਾਂਦੇ ਹਾਂ, ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਦੀ ਪਰਮਾਤਮਾ ਨੇ ਮਿਹਰ ਕਰਕੇ ਰੱਖਿਆ ਕੀਤੀ ਹੈ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਵਾਹਿਗੁਰੂ ਨੂੰ ਵਸਾ ਲਿਆ ਹੈ। ਇਹ ਸ਼ਬਦ ਹੈ ਸਤਸੰਗੀਓ 637 ਅਤੇ 638 ਅੰਗ ਉੱਤੇ, ਜਿਹੜਾ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਆ, ਆਪ ਜੀ ਨੇ ਪੜ੍ਹਿਆ ਸਕਰੀਨ 'ਤੇ, ਹੁਣੇ ਆਪ ਜੀ ਨੇ ਸੁਣਨਾ ਮਹਾਰਾਜ ਦੀ ਰਸਨਾ ਤੋਂ ਫਿਰ। ਸੋ ਗੁਰੂ ਮਹਾਰਾਜ ਮਿਹਰ ਕਰਨ, ਭਗਤਾਂ ਦੀ ਜੁਗਾਂ ਜੁਗਾਂ ਤੋਂ ਰੱਖਦਾ ਆਇਆ ਅਤੇ ਰੱਖਦਾ ਰਹੇਗਾ ਵਾਹਿਗੁਰੂ। ਉਸ ਪਰਮਾਤਮਾ ਦੀ ਲੜ ਲੱਗੋ, ਪਰਮਾਤਮਾ ਦਾ ਨਾਮ ਜਪੋ, ਅਤੇ ਉਹ 'ਚ ਇੱਕ ਸ਼ਰਤ ਹੈ ਕਿ ਗੁਰੂ ਵਾਲੇ ਬਣੋ। ਗੁਰੂ ਦੀ ਕਿਰਪਾ ਨਾਲ ਗੁਰੂ ਵਾਲੇ ਬਣ ਕੇ, ਗੁਰੂ ਤੋਂ ਨਾਮ ਦੀ ਦਾਤ ਲੈ ਕੇ ਜਪਿਆ ਹੋਇਆ ਨਾਮ ਸਫਲ ਹੁੰਦਾ ਪਿਆਰਿਓ। ਫਿਰ ਗੁਰੂ ਦੀ ਮਿਹਰ ਹੁੰਦੀ ਹੈ, ਆਪਣੇ ਪਿਆਰਿਆਂ ਦੇ ਕਾਰਜ ਰਾਸ ਕਰਦਾ, ਆਵਾਗਮਨ ਦਾ ਚੱਕਰ, ਜੰਮਣ ਮਰਨ ਦਾ ਚੱਕਰ ਉਹ 'ਚੋਂ ਕੱਢਦਾ ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਬਾਣੀ ਪੜ੍ਹੋ, ਸੰਗਤ ਕਰੋ, ਗੁਰੂ ਵਾਲੇ ਬਣੋ ਔਰ ਆਪਣੇ ਜਨਮ ਸਫਲ ਕਰੋ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਸੋ ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ।
ਸੋ ਸੱਚੇ ਪਾਤਸ਼ਾਹ ਮਿਹਰ ਕਰਨ।

ਜਿਨ ਹਰ ਰਾਖਿਆ ਔਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਵ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ।

ਦਾਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਘਰ ਤਾਂ ਤੇਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਗੇਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਹੋ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੁ ਸੁਣੋ ਵੜ ਭਾਗੀ ਹੋ ਸਗਲ ਮਲੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹੋਇਆ ਭਰ ਪੂਰੇ ਮਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

0: ਨਾਖਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਾਝ ਨੇ ਆਪਣੇ ਬਖਸ਼ਿਸ਼ ਕੀਤੀ ਹੈ। ਆਹ ਸੰਗਤ ਅੰਮ੍ਰਿਤ ਵੇਲੇ ਲੱਗੇ ਪੁੱਤਰ ਗੁਰਬਾਣੀ ਆਸਾ ਕੀ ਵਾਲ ਨੇ ਸਪੂਰ ਕੀਤੇ ਸਰਵ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਚਾਰ ਦੁਆ ਵੀ ਰਾਤੋਂ ਸਰਵ ਕੀਤੀ ਹੈ। ਸਾਧ ਸੰਗਤ ਜੀ ਅਰਦਾਸ ਚਾਰ ਦੀਆਂ ਭਰੀਆਂ ਨੇ, ਮਾੜੇ ਬਖਸ਼ੇ ਪਿੱਤਰ ਗੁਰਨਾਮੇ ਸਰਵ ਕੀਤੇ ਹਨ। ਸੋ ਅੱਜ ਦਾ ਸਵਾਲ ਸਵਾਲ ਗੁਰੂ ਸਾਹਿਬਾਂ ਨੇ ਆਹ ਗੁਰਮੁਖ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਸੋ ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਭਾਈ ਸਾਹਿਬ ਜੀ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਆਪ ਸੰਗਤ ਨੂੰ ਬੇਨਤੀ ਹੈ ਹਰ ਰੋਜ਼ ਬੇਨਤੀ ਕਰੀ ਕਿ ਜ਼ਰੂਰ ਗੁਰੂ ਕਰਾਓ, ਬੁਢਾਓ, ਮੱਥਾ ਟੇਕੋ, ਅਰਦਾਸ ਕਰੋ, ਅਤੇ ਜਿੰਨੀ ਦੇਰ ਚਾਹੋ ਮਹਾਰਾਜ ਜੀ ਗੋਦ ਵਿੱਚ ਬੈਠ ਕੇ ਸਾਧ ਸੰਗਤ ਜੀ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸੋ ਆਪ ਸੰਗਤ ਨੂੰ ਬੇਨਤੀ ਹੈ, ਸਾਧ ਸੰਗਤ ਜੀ ਜੋ ਸਾਊਥ ਹਾਲ ਨਾਰਥ ਹਾਲ ਜੋ ਇਹ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਖਰਚਾ ਆ ਰਿਹਾ, ਤੁਹਾਨੂੰ ਪਤਾ ਹੈ। ਅਤੇ ਉਹਦੇ ਵਾਸਤੇ ਸਾਧ ਸੰਗਤ ਜੀ ਆਪ ਮਿਹਨਤ ਮਾਰੀ, ਮਿਹਨਤ ਪਰਿਵਾਰਾਂ ਨੇ ਭੇਟਾ ਕੀਤੀ, ਆਪਣੇ ਤਸਵਾਂ ਨੂੰ ਸਫਲ ਕੀਤਾ ਹੈ। ਸੋ ਗੁਰੂ ਉਹਨਾਂ ਦੇ ਅੰਗ ਸੰਗ ਨੇ ਮੁਕਟ ਭਾਗੀ ਹਨ। ਬਾਕੀ ਜਿਹਨਾਂ ਨੇ ਅੱਜ ਤੱਕ ਸੇਵਾ ਨਹੀਂ ਕੀਤੀ, ਅੱਜ ਸਵਾਲ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਜਿੰਨੇ ਤੁਸੀਂ ਕਰ ਸਕਦੇ ਉਹਨੇ ਜ਼ਰੂਰ ਕਰੋ, ਅਤੇ ਗੁਰੂ ਘਰ ਮਾਇਆ ਭੇਟਾ ਕਰਕੇ ਇਹਨਾਂ ਹਾਲਾਂ ਨੂੰ ਪੂਰਨ ਕਰਨ ਵਾਸਤੇ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਇਹ ਲੜੀ ਵਾਸਤੇ ਸਹਿਜ ਪਾਠ ਚੜ੍ਹ ਰਹੇ ਨੇ ਇਹਨਾਂ ਦੇ ਵਾਸਤੇ ਆਪ ਜੋ ਆਪ ਘਰਾਂ 'ਚ ਵੀ ਲੜੀ ਵਾਸਤੇ ਸਹਿਜ ਪਾਠ ਕਰ ਰਹੇ ਹੋ, ਜਿਹਨਾਂ ਨੇ ਸ਼ੁਰੂ ਕੀਤੇ ਉਹ ਕਰ ਲਓ, ਅਤੇ ਆਪਣੇ ਭਾਈ ਜੋ ਆਪਣਾ ਹਰਜਿੰਦਰ ਸਿੰਘ ਜੀ ਮੰਗਰ ਉਹਨਾਂ ਦਾ ਸੰਪਰਕ ਕਰੋ, ਉਹਨਾਂ ਦਾ ਸੰਪਰਕ ਕਰਕੇ ਜੋ ਆਪਣਾ ਸਾਰਾ ਡਾਟਾ ਜੋ ਤੁਸੀਂ ਆਪਣਾ ਨਾਂ ਨੰਬਰ ਉਹਨਾਂ ਨੂੰ ਦੇ ਦਿਓ, ਅਸੀਂ ਸ਼ੁਰੂ ਕੀਤਾ ਹੈ। ਉਹ ਸਮੇਂ ਸਮੇਂ 'ਤੇ ਆਪ ਜੀ ਨਾਲ ਸੰਪਰਕ ਕਰਕੇ ਸਾਰਾ ਪ੍ਰੋਗਰਾਮ ਜਿਹੜਾ ਤੁਹਾਨੂੰ ਸਾਂਝਾ ਕਰਿਆ ਕਰਨਗੇ। ਹਰਜਿੰਦਰ ਸਿੰਘ ਦਾ ਨੰਬਰ ਹੈ 4087124145। ਸੋ ਸਾਧ ਸੰਗਤ ਜੀ ਆਪਣੇ ਕੋਲ ਬੇਨਤੀ ਹੈ ਕਿ July 3 ਤੋਂ ਲੈ ਕੇ 5 ਤੱਕ ਨਾਮ ਅਭਿਆਸ ਕੈਂਪ ਲੱਗ ਰਿਹਾ ਅਡਲਟਸ ਭਾਵ ਸਿਆਣਿਆਂ ਦਾ, ਉਹਦੇ ਵਿੱਚ ਜ਼ਰੂਰ ਹਿੱਸਾ ਪਾ ਕੇ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੀਆਂ ਘੜੀਆਂ ਸਫਲ ਕਰੋ। ਸਾਧ ਸੰਗਤ ਜੀ 3 ਤੋਂ 5 ਤੱਕ, July 4 ਨੂੰ ਹੈ ਇੰਡੀਪੈਂਡੈਂਟ ਡੇ, ਸੋ 4 July ਨੂੰ ਸ਼ਾਮਾਂ ਤੱਕ ਹੀ ਨਿਰਵਾਜ ਦਾ ਉਹ ਸਪੈਸ਼ਲ ਤੌਰ 'ਤੇ ਹੋਵੇਗਾ। ਸਾਧ ਸੰਗਤ July 5 ਨੂੰ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਤ ਰੱਖਿਆ ਗਿਆ ਸੀ, ਜੋ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਇੱਕ ਮਹਾਨ ਦੇਣ ਸਾਨੂੰ ਦਿੱਤੀ ਹੈ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਉਹ ਤੁਸੀਂ ਪਹੁੰਚੋ ਅਤੇ ਗੁਰਦੇ ਬਖਸ਼ਿਆਂ ਦਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 549 ਤੋਂ ਅੱਜ ਅੱਗੇ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਬਿਹਾਗੜੇ ਕੀ ਵਾਰ ਚੱਲ ਰਹੀ ਹੈ, 549 ਅੰਗ ਤੋਂ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰ ਰਹੇ ਹਾਂ ਜੀ। ਪਿਆਰ ਸਹਿਤ ਹਾਜ਼ਰੀਆਂ ਭਰੋ।

ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ

ਆਪੇ ਜਿਤ ਭਾਵੈ ਤਿਤ ਲਾਇ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸੁਭਾਏ

ਜਾ ਸਤਿਗੁਰ ਮਿਲੈ ਰਜਾਈ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਸਭ ਕਿਛੁ ਦੇਖੈ।

ਪ੍ਰਭ ਸੇਵਹਿ ਦਾ ਸਦ ਸਾਚਾ, ਅਣਦਿਨ ਸਹਿਜ ਪਿਆਰ, ਸਦਾ ਆਨੰਦ ਗਾਵਹਿ ਗੁਣ ਸਾਚੇ, ਅਰਧ ਉਰਧ ਉਰਧਾਰ, ਅੰਤਰ ਪ੍ਰੀਤਮ ਵਸਿਆ, ਤੁਰ ਕਰਮ ਲਿਖਿਆ ਕਰਤਾਰ, ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਮਹੱਲਾ ਤੀਜਾ, ਕਹਿ ਕਥਿਐ ਨਾ ਪਾਈਐ, ਅਨਦਿਨ ਰਹਿ

ਕੀਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ, ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ, ਸ਼ਾਂਤੀ ਵਿਚਕਾਰ ਕਮਾਵਣੀ,

ਤਿਨਾ ਸਤਿਗੁਰ ਮਿਲਿਆ ਆਏ। ਮਹੱਲਾ ਤੀਜਾ, ਨਾਮ ਰੱਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ। ਗੁਰਮੁਖ ਹੋਵੈ ਸੋ ਪਾਰ ਪਵੈ ਜਿਨ੍ਹਾਂ ਅੰਦਰ ਸੱਚਾ ਸੋਏ। ਨਾਮ

ਨਾ ਪਹਿਲਾ ਕਲਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਨ ਸਤ ਗੁੜ ਸੱਚ

ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ

ਮਹੱਲਾ ਪੰਜਵਾ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਪੌੜੀ ਆਪੇ 68 ਤੀਰਥ ਕਰਤਾ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾਯੋਗ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ, ਨਾਲ ਕਰਦੇ ਹੋ। ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਚਨ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਪੜ੍ਹੀ ਸੁਣੀ ਬਾਣੀ ਹਿਰਦਿਆਂ ਵਿੱਚ ਵਸ ਜਾਏ, ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਫੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣਗੇ ਜੀ। ਭੁੱਲਾਂ ਨਾ ਚਿਤਾਰਦੇ, ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ।

0: ਕਰ ਸਤਿਗੁਰ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਹਰੇਕ ਸਿੰਘ ਢਿੱਲੋਂ ਅਤੇ ਸ਼੍ਰੀਮਤੀ ਸੁਬਰਮਨੀਅਮ ਦੇ ਆਨੰਦ ਕਾਰਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤ ਵੱਲੋਂ ਅਤੇ ਦੋਨਾਂ ਪਾਸਿਆਂ ਤੋਂ ਆਏ ਸਾਰੇ ਗੈਸਟ ਵੱਲੋਂ, ਪ੍ਰਾਹੁਣਿਆਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਅਰਦਾਸ ਕਰਦਾ ਗੁਰੂ ਪਾਸ ਕੇ ਅਕਾਲ ਪੁਰਖ ਨੂੰ ਦੀ ਜੋੜੀ ਸਦਾ ਲਈ ਬਣਾਈ ਰੱਖੇ, ਜੋੜੀ ਜੀਵੇ ਜੁਗ ਚਾਰ ਤਿਹਾਰੀ, ਅਤੇ ਅਕਾਲ ਪੁਰਖ ਉਹਨਾਂ ਨੂੰ ਵਿਵਸਥਾ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਦਾ ਉਹਨਾਂ ਦੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਹੀਂ ਕਛਾਉ ਨੀ ਕਿਸੇ ਆਏ ਨਮੂਰਾ, ਉਸ ਲੱਜਾ ਰੱਖ ਲਿਓ ਸਦਨਾ ਜਨ ਤੂਰਾ। ਮੈਂ ਮੂਰਖ ਕੀ ਕੀਤਕ ਬਾਤ ਹੈ,

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਿਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ, ਚਾੜਿਆ ਫਿਰ ਬੋੜ ਨਾ ਹੋਵੀ ਭੰਗ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ, ਚਾੜਿਆ ਫਿਰ ਬੋੜ ਨਾ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਾ ਰੰਗ, ਗੁਰ ਤੁੱਠੇ ਹਰ ਉਪਦੇਸਿਆ, ਹਰ ਭੇਟਿਆ ਬਹੁ ਨੇ ਸੰਗ। ਰਹੋ ਮੁਦਿਆ ਨੀ ਮਨਮੁਖੀ, ਫਿਰ ਆਮ ਨੇ ਜਾਣਾ ਅੰਗ, ਹਰ ਪ੍ਰਭ ਚੇਤਨਾ।

ਗੁਰ ਅੰਮ੍ਰਿਤਸਰ ਨਵਲਾਇਆ ਸਭ ਲਾਤੇ ਕਿਲ ਵਿਖ ਭੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮੈਂ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਧਨ ਰੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮੇਰ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਧਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

ਭੂਟਾਨ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਭੂਟਾਨ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਭੂਟਾਨ ਬਹੁਤ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰ ਬਖਸ਼ਿਸ਼ ਕਰਨ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਰ ਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦਿਆਂ ਬਾਣੀ ਪੜਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

0: ਕੀ ਬਚੇ ਸਾਹਿਬ ਕੀ ਦੱਸਣਾ ਨਾਨਕ ਜਨਤਾ ਦਾ ਸੰਦਸਣਾ
1: ਪ੍ਰਭੂ ਸਿਮਰੈ ਸਿਮਰਨ ਸੇ ਪ੍ਰਭੂ ਸਿਮਰੈ ਸਿਮਰਨ ਸੇ
0: ਪ੍ਰਭੂ ਸਿਮਰੈ ਸੇ ਜਨ ਪਰਵਾਨ ਪ੍ਰਭੂ ਸਿਮਰੈ ਸੇ ਪੁਰਪ ਪ੍ਰਧਾਨ
1: ਪ੍ਰਭੂ ਸਿਮਰੈ ਸੇ ਦੇ ਮੋਤਾ ਜੀ ਪ੍ਰਭੂ ਸਿਮਰੈ ਸੇ ਸਭ ਕੇ ਰਾਜੀ
0: ਪ੍ਰਭੂ ਸਿਮਰੈ ਸੇ ਸੁਖਵਾਸੀ ਪ੍ਰਭੂ ਸਿਮਰੈ ਸਦਾ ਅਭਿਨਾਸੀ
1: ਸਿਮਰਨ ਸੇ ਲਾਗੇ ਨੇ ਔਰ ਜੈ ਅੱਲਾ ਨਾਨਕ ਜਨਤੀ ਮੰਗਿਆ ਰੂ ਅੱਲਾ
0: ਪ੍ਰਭੂ ਸਿਮਰੈ ਸੇ ਪਰਉਪਕਾਰੀ ਪ੍ਰਭੂ ਸਿਮਰੈ ਤਿਨ ਸਭ ਬਲਿਹਾਰੀ
1: ਪ੍ਰਭੂ ਸਿਮਰੈ ਸੇ ਮੁਖ ਸੁਹਾਵੇ ਪ੍ਰਭੂ ਸਿਮਰੈ ਤਿਨ ਸੁਖੇ ਹੋਵੇ
0: ਪ੍ਰਭੂ ਸਿਮਰੈ ਤਿਨ ਆਤਮ ਜੀਤਾ ਪ੍ਰਭੂ ਸਿਮਰੈ ਤਿਨ ਨਿਰਮਲ ਜੀਤਾ
1: ਪ੍ਰਭੂ ਸਿਮਰੈ ਤਿਨ ਅਨੰਤ ਘਨੇਰੀ ਪ੍ਰਭੂ ਸਿਮਰੈ ਬਚਾ ਸਰ ਮੇਰੀ
0: ਸੰਤ ਕੇ ਪਾਤੇ ਅਨਿੰਜਾ ਨਾਨਕ ਸਿਮਰਨ ਪੂਰੇ ਪਾਪ
1: ਪ੍ਰਭੇ ਸਿਮਰਨ ਤੁਹਾਡੀ ਪੂਰੇ ਪ੍ਰਭੇ ਸਿਮਰਨ ਤੁਮ ਨਸ਼ੂ ਦੇ
0: ਪ੍ਰਭੇ ਸਿਮਰਨ ਹਰ ਗੁਣਮਾਨੀ ਪ੍ਰਭੇ ਸਿਮਰਨ ਸਾਹਿਬ ਕਮਾਨੀ
1: ਪ੍ਰਭੇ ਸਿਮਰਨ ਨਿਚਲੇ ਆਸਨ ਪ੍ਰਭੇ ਸਿਮਰਨ ਕਮਲ ਬਰਾਸਨ
0: ਪ੍ਰਭੇ ਸਿਮਰਨ ਅਨੰਤ ਜਨਤਾ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਜੀ ਜੈ ਜੈ ਕੋ ਪ੍ਰਭ ਮਹਿਆ ਨਾਨਕ ਤੇਨੇ ਸਭ ਨੂੰ ਕਹਿਆ
0: ਹਰ ਸਿਮਰਨ ਕਰ ਭਗਤ ਕਰਤਾਏ ਹਰ ਸਿਮਰਨ ਲਗ ਦੇ ਦੁਪਾਏ
1: ਹਰ ਸਿਮਰਨ ਕਹੇ ਸੇ ਜੈਸੀ ਦਾਤੇ ਹਰ ਸਿਮਰਨ ਨੀਚ ਚੋਕੂ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਕਾਰਨ ਕਰਨਾ
1: ਹਰ ਸਿਮਰਨ ਕੇ ਸਗਲਾ ਕਾਰਾ ਹਰ ਸਿਮਰਨ ਮੈਂ ਆਪ ਮਨ ਕਾਰਾ
0: ਹਰ ਕਿਰਪਾ ਜੀ ਸਾਹਿਬ ਬੁਝਾਇਆ ਨਾਨਕ ਗੁਰੂ ਹਰ ਸਿਮਰਨ ਕੇ ਪਾਇਆ ਲੋਕ ਦੀਨ ਦਰਦ ਭੰਜਨਾ ਕਟਕਟ ਨਾਤੇ ਨਾਮ ਸਰਲ ਕੁਮਾਰੀ ਆਇਓ ਨਾਨਕ ਦੇ ਪ੍ਰਸਾਦ ਰਾਇਸ਼ਰੀ
1: ਜੇ ਮਾਂ ਜੀ ਦਾ ਸੁਣੀਤ ਨ ਭਾਈ ਮਨੁ ਦਾ ਨਾਮ ਤੇਰਾ ਸਾਈ ਸਹਾਈ
0: ਜੇ ਮਾਂ ਮਿਆ ਗੁਰ ਜੰਗਲ ਤਾਂ ਕੇਵਲ ਨਾਮ ਸੰਗ ਤੇਰੇ ਚਲੇ
1: ਜੇ ਮੁਸਤਲ ਹੋਇਆ ਉਸ ਭਾਈ ਹਰ ਕੋ ਨਾਮ ਖੇਡ ਮਾਏ ਉਧਾਰੀ
0: ਅਨੇਕ ਕਿਵੇਂ ਚਰਨ ਕਰਤ ਨਹੀਂ ਕਰੇ ਹਰ ਕੋ ਨਾਮ ਕੋਟ ਪਾਪ ਪਰ ਕਰੇ
1: ਗੁਰ ਮੁਖ ਨਾਮ ਦੇਖੋ ਮਨ ਮੇਰੇ ਨਾਨਕ ਸਭ ਉਹ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪੋ ਕੋਈ ਸੁਖੀਆ
1: ਨਾਥ ਰੋਗੀ ਬੰਧਨ ਕਰਾ ਹਰ ਕਾ ਨਾਮ ਜਪ ਜਿਸ ਚਲਾ
0: ਮਾਇਆ ਰੰਗ ਚੇਤਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ
1: ਜਿਨ ਮਰ ਗਏ ਜਾਤ ਕਰਕੇ ਲਾ ਸਾਹਿਬ ਹਰ ਨਾਮ ਸੰਗ ਹੋ ਸੁਹੇਲਾ
0: ਏਕਾ ਨਾਮ ਨੂੰ ਸਦਾ ਦਿਆਈਏ ਨਾਨਕ ਗੁਰਮੁਖ ਪਰਮ ਰਖ ਪਾਈਏ
1: ਟੁੱਟਲ ਨਹੀਂ ਕੋਟ ਲਖ ਪਾਈ ਨਾਮ ਜਪਤ ਕਰ ਪਾਸ ਕਰਾਈ
0: ਅਨੇਕ ਬਿਰੰਜੇ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਗਾਰੇ
1: ਅੰਕ ਜੋਣ ਜਲਣਾ ਮਰ ਜਾਣ ਨਾਮ ਜਪ ਪਾਵਾ ਦਸਾਵਾ
0: ਆਓ ਮੇਲਾ ਮਨ ਕਬੂਲ ਨ ਹੋਵੇ ਹਰ ਕਾ ਨਾਮ ਕੋਟ ਪਾਪ ਹੋਵੇ
1: ਐਸਾ ਨਾਮ ਜਪੋ ਮਨ ਨਾਮਗ ਨਾਮਗ ਪਾਈਏ ਅਰਦਾਸ ਕਰ ਸਾਂਗ
0: ਜੇ ਮਹਾਰਾਜ ਕੇ ਘਰ ਜਾਏ ਨਾ ਦੋਸਾ ਹਰ ਕਾ ਨਾਮ ਨੂਆ ਸੰਤੋਸਾ
1: ਜੇ ਕਹਿੰਦੇ ਮਹਾਨ ਦੁਬਾਰਾ ਹਰ ਕਾ ਨਾਮ ਸਾਈ ਨੂੰ ਜੀ ਅਗਰ
0: ਆਪ ਅੰਤਿਆ ਕੋ ਨ ਸਿਲਾ ਨੂੰ ਹਰ ਕਾ ਨਾਮ ਤੇ ਨਾਲ ਪਟਾ ਨੂੰ
1: ਜੇ ਮਹਾ ਭੈ ਹਨ ਤਪ ਕੋ ਕਾਮ ਚਾਰ ਕੇ ਨਾਮ ਕੀ ਤੁਮ ਉੱਪਰ ਜਾਣ
0: ਆਪ ਦੇ ਕਾ ਮਨ ਤੂੰ ਜਾਤ ਰੱਖੇ ਤੇ ਨਾਨਕ ਅਰਹਰ ਅਮਰ ਕਰਕੇ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਸਰਾ
0: ਹਰ ਕਾ ਨਾਮ ਦਾਸ ਕੀ ਹੋ ਹਰ ਕੇ ਨਾਮ ਉਦਰੇ ਜਨ ਕੋਟ
1: ਅਗਰ ਤਕ ਸੰਤ ਜਨ ਰਾਤ ਆਰਾ ਅਗਰ ਕਾਲ ਤੁਮਾਰ
0: ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬੰਧਨ ਕੀ ਨੋ ਦਾਨ
1: ਹਰਤਾ ਬੰਦ ਰਸਤੇ ਵਾਲੇ ਇੱਕਿਆ ਨਾਮ ਹੀ ਜਨ ਕਾ ਬਿਰਤੁਮ ਵੇਖਿਆ
0: ਹਰ ਕਾ ਨਾਮ ਜਨ ਕੋ ਮੁਕਤ ਜੁਕਤ ਹਰ ਕੇ ਨਾਮ ਜਨ ਕੋ ਤ੍ਰਿਪਤ ਮੁਕਤ
1: ਹਰ ਕਾ ਨਾਮ ਜਨ ਕੋ ਹਰ ਕਾ ਨਾਮ ਜਨ ਕਾ ਰੋਜ ਰਾਮ ਰੋ ਹਰ ਨਾਮ ਜਪ ਕਾ ਪ੍ਰਾਣ ਭਾਗ ਲਾ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋ ਬਾਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ ਨਾਮ ਜਪ ਕਰਨਾ ਹੈ ਵਿਯੋਗ
0: ਜਨ ਦਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ
1: ਹਰ ਹਰ ਜਨ ਕਾ ਮਾਲ ਕੇ ਜੀਨਾ ਹਰ ਧਨ ਜਨ ਕੋ ਆਪ ਕਰ ਦੀਨਾ
0: ਹਰ ਹਰ ਜਨ ਕੇ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਟ ਪੋਟ ਜਨ ਹਰ ਰਾਤੇ ਸਿੰਘ ਸਮਾਲ ਨਾਮ ਰਸਮਾਤੇ
0: ਹਰ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਕਟ ਨਹੀਂ ਕਰਤੇ
1: ਹਰ ਕੀ ਭਗਤ ਮੁਕਤ ਕੋ ਕਰੇ ਨਾਨਕ ਜਨਤਨ ਚੇਤੇ ਕਰੇ
0: ਹਰ ਜਾਤੇ ਹਰ ਕੋ ਨਾਮ ਸਾਮ ਦੇਨ ਹਰ ਹਰ ਗੁਣ ਨਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸਿੰਘ ਦਰਦ ਪ੍ਰਭਲਤਾ
0: ਨਾਮ ਕੀ ਮਹਿਮਾ ਸੰਤ ਰਿਦਵਸੇ ਸੰਤ ਕਰਤਾ ਬੁਲਤ ਸੰਤ ਨਸੇ
1: ਸੰਤ ਕਾ ਸੰਗਣ ਭਾਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਈਆ
0: ਨਾਮ ਤੁਲ ਕਾ ਚਵਲ ਨ ਹੋਏ ਨਾਨਕ ਗੁਰੂ
1: ਨਾਮ ਪਾਵੇ ਜਨ ਕੋਏ
0: ਬਹੁ ਸਾਕਰ ਬਹੁ ਸਿਮਰਤੀ ਸਰਬ ਡੋਲ ਪੂਜਤ ਨਾਈ ਹਰ ਹਰੇ ਨਾਨਕ ਨਾਮ ਨਮੋ ਲਗਾਈ ਜਾਪ ਕਾ ਗਿਆਨ ਸਭ ਗਿਆਨ ਕਰ ਸਾਸਰ ਸਿਮਰ ਬਖਿਆ
1: ਯੋਗ ਦੇ ਹਰ ਕਰਮ ਧਰਮ ਕਿਰਿਆ ਚਰਨ ਤਿਆਗ ਨੂੰ ਮਦੇ ਫਿਰਿਆ
0: ਹਰੇ ਕਥਾ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
1: ਸ੍ਰੀ ਕਟਾਈ ਹੋ ਮੈਂ ਕਰ ਮੈਂ ਕਰ ਰਾਤੀ ਬਸ ਨਹੀਂ ਕਰੇ ਬਾਪ
0: ਨਹੀਂ ਤੂੰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਕਿਸਮੀ ਵਿਰੇ ਤੇ ਜੀਵੇ ਮਹਾਂ ਉਦਾਸ ਕਿਚਨ ਜੀਵੇ
0: ਅਗਰ ਮਾਏ ਹੋ ਮਨ ਪ੍ਰਾਣ ਕਨੀ ਕਸ ਰੇਵਰ ਗੁੰਦਾਨ
1: ਜੋ ਦੀ ਕਰਮ ਕਰੇ ਬੋ ਵਰਤਨ ਜੈਦ ਮਾਰੇ ਸੰਜਮ ਸਾਧਨ
0: ਨਿਮਕ ਨਿਮਕਤਾ ਸਰੀਰ ਛਕਾਵੇ ਪਉ ਵੀ ਹਉ ਮੈਂ ਮਹਿਲ ਜਾਵੇ
1: ਆਕੇ ਨਾਮ ਸੰਸਰ ਕੈ ਨਾਹੇ ਨਾਨਕ ਗੁਰਮੁਖ ਨਾਮ ਜਪ ਕਰ ਪਾਏ
0: ਮਨ ਕਾਮਨਾ ਤੀਰਤ ਦੇ ਛੁਪੇ ਗਰਭ ਨਮਾਨ ਨਮਨ ਤੇ ਹੁਟੇ
1: ਸੋਚ ਕਰੇ ਜਿਸ ਸਭ ਰਾਤ ਮਨ ਕੀ ਮਹਿਲ ਕੰਤੇ ਜਾ
0: ਦੇਹੀ ਕੋ ਬਹੁ ਸਾਧਨਾ ਕਰੇ ਮਨ ਦਿਖਿਆ ਕਰੇ।
1: ਜਬ ਧੋਵੈ ਬੋ ਦੇਹ ਅਰੀਤ ਸਦਕਾ ਹੋਏ ਕਾਚੀ ਧੀ।
0: ਨਾਨਕ ਕੇ ਨਾਮ ਕੀ ਮਹਿਮਾ ਹੋਣ ਚੇ ਨਾਨਕ ਨਾਮ ਉਤਰੇ ਕਰਤਿ ਬਹੁ ਨੂੰ।
1: ਬਹੁਤ ਸਿਆਣੇ ਜਮ ਕਾ ਭੋਗ ਵਿਆਪੈ ਜਦੋਂ ਕਰਤਿ ਸੰਤ ਲਾਪੈ।
0: ਇੱਕ ਅਨੇਕ ਅਜਮ ਨਹੀਂ ਬੁਝੇ ਕੋਟ ਉਪਾਅ ਦਰਗੇ ਨਹੀਂ ਸੀਤੇ।
1: ਸੁਣੀ ਨਹੀਂ ਰੂਪ ਪੈ ਆਲ ਮੋਏ ਵਿਆਪਾ ਮਾਇਆ ਜਾਲ।
0: ਅਗਰ ਤੱਕ ਤੂੰ ਸਗਲੀ ਜਮ ਨਾਨੇ ਗੋਬਿੰਦ ਭਜਨ ਨੇ ਦਿਲ ਨਹੀਂ ਮਾਨੇ।
1: ਹਰ ਕਾ ਨਾਮ ਜਪਤ ਤੁਰ ਜਾਏ ਨਾਮੀ ਬੋਲਾ ਸਹਿ ਸਿਭਾਏ।
0: ਚਾਰ ਕਦਾਰ ਜੇ ਖੋਵਾਂਗੇ ਸਾਧ ਜਨਾ ਕੀ ਸੇਵਾ ਲਾਂਗੇ।
1: ਜੇ ਖੋ
0: से सत्काम जो कृपण के निरारताम
1: शांति जंजा कर बचे हो नाम नारायण ताका बल बल जाओ
0: है चवन का चवन समावत मन में जीत मुखो गण लावत
1: हर संत बाहर की हर का होती
0: अवर जैसे आत्म करे आवत जावत जन में मरे
1: जिसके अंदर बदल रंग का और जिसकी चीज करा संसार
0: जो तुम माने तिर सब जाता नानक तुमने चरण कराता
1: करो बेजी पाक रंग सब जाना है अपना किया या पैमाना
0: आपे आप कर मेरा किसे दूर जनावत किसे बुझावत मेरा
1: आप ज्ञान सरु के रह के सब पे जानना है आत्म की रह
0: जिस भावे से जय लड़ाए काम समंतर रह कमाए
1: जो सेवक जब कृपा करी
0: जपनान करी करो आम क्रोध लोभ मोह विनत जाए अमदेव नानक प्रसर नागति कर प्रसाद गुरुदेव
1: जय प्रकाश शक्ति अमृत काहे तिरचा तुमको लक्ष्मण माहे
0: जय प्रकाश सुनंदर कर लावे तिसको सिमर परम रत पावे
1: जय प्रकाश सदा सब मंदिर लेते आए सदा मन अंदर
0: जय प्रकाश ग्रह तक सुख रचना आठ पैर सिमरो की तरचना
1: जय प्रसाद रंग रस भोग नाम सदा त्याग से अमन योग
0: जय प्रकाश पाठ पटंबर हटावे तिथे त्याग का तवल लुभावे
1: जय प्रसाद सुशी सोई जय मन आठ पैर तक गावी
0: जय प्रकाश तू सबको माने पाको जत रतन मखाने
1: जय प्रसाद से रहता तरुण सदस्य है केवल पाल रहा
0: जी जपन करके मान पावे नानक पर चेती जग जावे
1: जय प्रसाद रूप कंचन दे ही ले ला मुझ राम सुनी
0: जय प्रसाद तेरा बुला रायत मन सुख पावे हर हर जग कहत
1: जय प्रसाद से सहज के ताके मन सरणी पर ठाकुर कब ताके
0: जय प्रसाद तुझको न पहुँचे मन साथ साथ सिमरो प्रभु के
1: जय प्रसाद पाई जो लभ दे नारे काकी पटके
0: जय प्रसाद आभूषण पहन लीजिए मन फिर सिमर क्यों आलस लीजिए
1: जय प्रसाद सवारी मानते सबको कब यहाँ बिठारी
0: जय प्रकाश भाग मिलक बना राग क्रोही प्रवत में मना
1: जिन तेरी मन संत बनाई उसे बैठक लेते आई
0: इसे ध्यान जो एक अलग है यहाँ हुआ नानक तेरी रखे
1: जय प्रसाद कर पुल को दान मन आठ पहल कर किसका ध्यान
0: जय प्रसाद तू आचार व्यवहारी फिर सबको साथ साथ चितारी
1: जय प्रसाद से सुंदर रोहित सोकर सिमर सदा सुप्रभ सिमर सदा
0: जय प्रसाद तेरी निकी जात सौप्रभ सिमर सदा दिन रात
1: जय प्रसाद तेरी पत्रा है जय प्रसाद नारी जप का है
0: जय प्रसाद सुने करना जय प्रसाद पेखे विस्माद
1: जय प्रसाद मूल्य अमृत रचना जय प्रसाद सुन कहे बचना
0: जय प्रसाद हस्त कर चले जय प्रसाद संपूर्ण फले
1: जय प्रसाद संगत पावे जय प्रसाद सुखी मावे
0: ऐसा कर त्याग अवर खट लागो गुरु प्रसाद नानक बन जागो
1: जय प्रसाद सुपर्ण संसार से सबको मूल
0: जय प्रसाद तेरा करता प्रेम मूर्तता कहो जात
1: जय प्रसाद से कार्य पूरे तेरे जान में सदा ही
0: रहे जय प्रसाद तू पावे ताज प्रेम मेरे के पास राज जय प्रसाद सबकी रत होए जय प्रसाद सबकी रत होए नानक जाप रखे जप सोए
1: आप जो पाए जपा तो नाओ आप जो आए तो हर गुण गाओ
0: सत्य पाते हुए प्रकाश प्रभु देहाते कमल विलास
1: सब प्रसन्न बसा मन सोए प्रभु दया देवत उत्तम हुए
0: करम निधान पर फेरी नया आपो पशु न किन मुलया
1: जिस जिस लाभो जिस लगा हर नाथ
0: नानक के कछु नाथ चलो अगम दास पार सब सोए
1: जो जो कह
0: तुमका होए सुनु मीता नानक विनंता
1: जानकी
0: कथाई साध्य संग पूजलो साध संग सभी को
1: साध्य संग मिटा महान साध्य संग पटे तो ज्ञान
0: साध्य संग बुझे धनेरा साध संग सबो निबेरा
1: साध्य संग पाए नाम लो तुम साध्य संग पूज पर जब
0: साध की महिमा बनने कौन प्राणी नानक साध की शोभा प्रमाए प्रमाणी
1: साध्य संग मुक्ति मिला साध्य संग सदा पर खुला
0: साध्य संग आवे बस पंचा साध संग अमृत मन पावे
1: साध्य संग माया से भेद साध संग नारायण का सब प्रसन्न
0: साध संग दुश्मन समेत साधु के संग महापुनीत
1: साध संग किसके बैर साध का संग न भी का पैर
0: साध के संग ना ही क्यों बंदा साध संग जाने परमानंदा
1: साध के संग ना ही होता साध के संग सजा सब
0: आपके जाने साथ बढ़ाई नानक साथ प्रभु बनाई
1: साध के संग न कभी उठा हुआ साध के संग सदा सुन पावे
0: साध संग बस प्रभु चल रहे साधु के संग अजर करे
1: साध संग
0: सात के तन दृढ़ सब धर्म सात के तन केवल पार ब्रह्म
1: सात के तन का नाम नौनिक सब कहते
0: सात के तन का फूल उधारे सात तन साजन में कुटुम निस्तारे
1: सात
0: तन धर्म आय करे सेवा सात के तन ਸਾਧੂ ਕੇ ਸੰਗੜ ਦਾ ਡੀਟਾ ਸਾਧ ਕੇ ਤਨ ਮਿਟੇ ਤਬ ਰੋਗ ਨਾਨਕ ਸਾਧ ਬੈਠੇ ਸੰਜੋ

ਸਾਰਾ

ਕਰਮ

ਜਿਵੇਂ ਨਾ

ਸਤਿ ਸਤਿ ਆਪਣੇ ਜਾਣਾ ਆਪਣੀ ਮਿਹਨਤ ਕਰਕੇ

Thank you.

जगत हो प्रदेश भगत।